ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਿਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ, ਹੁਕਮ ਮੰਨਣਾ। ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਹਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ। ਭਾਈ ਲਹਿਣਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨੇ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਸੀ, ਸਵੱਛ ਸੋਹਣੇ ਬਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਬਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਬਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ, ਇਹ ਪੰਡ ਇਹੋ ਹੀ ਚੁੱਕ ਸਕਦਾ ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦਲ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ?

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਤਕਾ ਹੈ, ਤੁਹਾਡੀ ਮੁੱਠੀ ਵਿੱਚ ਤਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਭਾਈ, ਸਾਧ ਸੰਗਤ ਬੋਲੋ ਸ੍ਰੀ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ, ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ। ਆਖਿਆ ਬਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ, ਆ ਚੁੱਕ ਲਓ ਬਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ। ਅੱਗੇ ਜਾਂ ਦੇਖਿਆ ਤਾਂ ਸੋਨੇ ਦਾ ਢੇਰ ਪਿਆ, ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨੇ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ। ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ, ਮੁੱਠੀਆਂ ਭਰ ਲਓ ਬਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਏ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ, ਉਹ ਮੇਰਾ ਦੇ ਸਾਈਂ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸ਼ਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ, ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ। ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ, ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਤ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾਂ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ।
ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ ਸਿੱਧਕ ਭਾਵਨਾ ਆਪਣੇ ਸਰੀਰ ਦੀ ਪਰਵਾਹ ਨਹੀਂ ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ ਹਰ ਵੇਲੇ ਸੇਵਾ ਵਿੱਚ ਡਟੇ ਰਹੇ ਜੁੜੇ ਰਹੇ ਸੇਵਾ ਵਿੱਚ ਤੇ ਤੀਸਰੇ ਗੁਰੂ ਨਾਨਕ ਬਣ ਗਏ ਕਿਤਨੇ ਵਰਦਾਨ ਮਿਲੇ ਸੇਵਾ ਕਰਕੇ ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਨਿਧਰਿਆਂ ਦੀ ਧਿਰ ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ ਸੇਵਾ ਕਰਕੇ ਮਿਲੀਆਂ ਜਿਨ ਸੇਵਿਆ ਤਿੰਨ ਪਾਇਆ ਮਾਨ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

ਲੋਟਾ ਨਾਲੇ ਵਿੱਚ ਸੁੱਟ ਦਿੱਤਾ। ਆਖਿਆ ਸ੍ਰੀ ਚੰਦ ਪੁੱਤਰ, ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਹੈ ਉਹਨੂੰ ਕਹਿ ਦੇਵਾਂਗੇ, ਕੱਢ ਲਿਆਏਗਾ। ਲਖਮੀ ਦਾਸ ਪੁੱਤਰ, ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ। ਮਹਾਰਾਜ ਹੁਣੇ ਕੋਈ ਸੇਵਾਦਾਰ ਆਉਂਦਾ, ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ। ਕੋਈ ਆਵੇਗਾ ਹੁਣੇ ਕੱਢ ਦੇ। ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਲੈਣੇ ਵੱਲ ਨਿਗਾਹ ਕੀਤੀ, ਲੈਣਿਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ ਸਤ ਵਚਨ ਕੀਤਾ। ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ। ਧੰਨ

0: ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ, ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ, ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ, ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ, ਸੰਤ ਸਮਝ ਕੇ ਸੇਵਾ ਕੀਤੀ ਹੈ। ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ। ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ। ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ, ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇਗੀ।

ਮੁਗਲਾਂ ਦੇ ਰਾਜ ਦੀ ਗੱਲ ਏ। ਜਦ ਜ਼ੁਲਮ ਹੱਦੋਂ ਵੱਧ ਗਿਆ, ਪਾਪੀ ਮੁਗਲਾਂ ਦਾ ਰਾਜ, ਵਿੱਚ ਪਾਪਾਂ ਦਾ ਰਿਵਾਜ, ਲੈਂਦੇ ਪੁੱਤਾਂ ਤੋਂ ਵਿਆਜ, ਨੀਤਾਂ ਬਹੁਤ ਬੇਈਮਾਨਾਂ ਦੀਆਂ ਖੋਟੀਆਂ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਗਏ, ਸਿੰਘ ਰੂਪ ਹੋਸ਼ ਹੋ ਗਏ, ਤੇ ਕਦੇ ਕਦੇ ਆ ਕੇ ਗੁਰਮਤ ਦਾ ਪ੍ਰਚਾਰ ਕਰ ਜਾਂਦੇ, ਅੰਮ੍ਰਿਤਪਾਨ ਵੀ ਕਰਵਾ ਜਾਂਦੇ। ਜਲੰਧਰ ਜ਼ਿਲ੍ਹੇ ਚ ਸ਼ਾਮੇ ਖੱਤਰੀ ਦਾ ਮੁੰਡਾ ਬਲਵੰਤ ਰਾਏ ਗੁਰਮਤ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲਾ ਹੋ ਗਿਆ, ਤੇ ਬਲਵੰਤ ਰਾਏ ਤੋਂ ਬਲਵੰਤ ਸਿੰਘ ਬਣ ਕੇ ਜਦ ਸੰਪੂਰਨ ਬਾਣੇ ਚ ਘਰ ਪਰਤਦਾ ਏ, ਤੇ ਮਾਂ ਦੁਨਿਆਵੀ ਹੋਣ ਕਰਕੇ ਇਉਂ ਮੱਤਾਂ ਦਿੰਦੀ ਏ।

ਧੁੱਪ ਵਿਖਿਆਂ ਦੇ ਵਿੱਚ ਆਪਣੇ ਆਪ ਨੂੰ ਕਿਉਂ ਖੋਭ ਲਿਆ? ਕਿਉਂ ਤੂੰ ਇੱਕ ਘੜੀ ਵੀ ਵਿਕਾਰਾਂ ਤੋਂ ਆਪਣੇ ਆਪ

ਜਿਹੜਾ ਤਨ ਦਾਰਾ ਔਰਤ ਨੂੰ ਕਹਿੰਦੇ ਨੇ। ਇਸਤਰੀ ਸਭ ਕੁਛ ਤੂੰ ਆਪਣਾ ਸਮਝਣਾ, ਪਰ ਅੰਤ ਵੇਲੇ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ, ਇਹ ਗੱਲ ਸੱਚੀ ਸਮਝ।

ਜੀ ਦਾ ਸਿਮਰਨ ਕਰਨ ਨਾਲ ਮੁਕਤੀ ਮਿਲਦੀ ਹੈ। ਭਾਈ ਤੂੰ ਉਹਦਾ ਸਿਮਰਨ ਕਿਉਂ ਨਹੀਂ ਕਰਦਾ? ਤੇਰੀ ਉਮਰ ਦਿਨੋਂ ਦਿਨ ਘਟਦੀ ਜਾ ਰਹੀ। ਉਮਰ ਕਿਸ ਤਰ੍ਹਾਂ ਘਟਦੀ? ਕਬੀਰ ਸਾਹਿਬ ਕਹਿੰਦੇ ਨੇ, ਜਨਨੀ ਜਾਨਤ ਸੁਤ ਬੜਾ ਹੋਤ ਹੈ। ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਗਿਆ, ਅੱਜ 1 ਸਾਲ ਦਾ ਹੋ ਗਿਆ। ਉਹਦਾ ਜਨਮ ਦਿਨ ਮਨਾਉਂਦੀ, ਪੁੱਤਰ ਵੱਡਾ ਹੋ ਗਿਆ। ਪਰ ਕਬੀਰ ਸਾਹਿਬ ਕਹਿੰਦੇ ਨੇ, ਇਤਨਾਕ ਨਾ ਜਾਣੇ ਜੇ ਦਿਨ ਦਿਨ ਆਵਦ ਘਟਤ ਹੈ। ਇਹ ਨਹੀਂ ਸੋਚਦੀ ਕਿ ਜੇ ਮੇਰਾ ਪੁੱਤਰ 50 ਸਾਲ ਦੀ ਉਮਰ ਲਿਖਾ ਕੇ ਲਿਆਇਆ ਸੀ, ਅੱਜ 1 ਸਾਲ ਘਟ ਗਿਆ, ਉਹ ਵੱਡਾ ਨਹੀਂ ਹੋ ਰਿਹਾ, ਉਹ ਤੇ ਮੌਤ ਵੱਲ ਵੱਧ ਰਿਹਾ।

ਤਾਂ ਵੀ ਕੁਛ ਨਹੀਂ, ਨਿੰਦਿਆ ਕੀਤੀ ਤਾਂ ਵੀ ਕੋਈ ਪਰਵਾਹ ਨਹੀਂ। ਜਿਹਦੇ ਵਾਸਤੇ ਸੋਨਾ ਤੇ ਲੋਹਾ ਇੱਕ ਸਮਾਨ ਹੈ ਭਾਈ, ਉਹ ਇਨਸਾਨ ਮੁਕਤੀ ਨੂੰ ਪ੍ਰਾਪਤ।

ਨੂੰ ਸੌਂਦਾ ਤੇ ਸੁਪਨਾ ਦੇਖਦਾ। ਸੁਪਨੇ ਵਿੱਚ ਕਦੀ ਬੜਾ ਦੁੱਖ ਭੋਗਦਾ, ਬਹੁਤ ਤੜਫਦਾ ਤੇ ਕਦੀ ਬੜੇ ਸੁੱਖ ਭੋਗਦਾ। ਬੜਾ ਦੁਖੀ ਹੁੰਦਾ ਕਈ ਵਾਰੀ ਤੇ ਕਈ ਵਾਰੀ ਸੁਖੀ ਹੁੰਦਾ। ਤੇ ਜਦੋਂ ਜਾਗ ਖੁੱਲਦੀ ਤੇ ਕਹਿੰਦਾ ਉਹ ਮਨਾ ਤੂੰ ਤੇ ਸੁਪਨਾ ਦੇਖ ਰਿਹਾ ਸੀ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਤੂੰ ਸੱਚਮੁੱਚ ਸੁਪਨਾ ਪਿਆ ਦੇਖਦੇ, ਤੂੰ ਸੁੱਤਾ ਹੋਇਆ, ਤੂੰ ਜਾਗਣਾ ਉਦੋਂ ਹੈ ਜਦੋਂ ਤੇਰੀ ਮੌਤ ਹੋਣੀ ਹੈ।

ਜਤਨਤਾ ਬਹੁਤ ਕੀਤੀ ਪਰ ਮਨ ਦਾ ਮਾਣ ਹਾਲੇ ਵੀ ਨਹੀਂ ਮਿਟਿਆ। ਮਾੜੀ ਮਤ ਦੇ ਨਾਲ ਮਨ ਲੱਗਾ ਐ ਕਿਰਪਾ ਕਰ ਅਕਾਲ ਪੁਰਖ, ਇਹਨਾਂ ਵਿਕਾਰਾਂ ਤੂੰ ਮੈਨੂੰ ਬਾਹਰ ਕੱਢ ਲੈ।

ਤੇਰੇ ਨਾਲੋਂ ਤੇ ਉਹ ਕੁੱਤਾ ਚੰਗਾ ਹੈ ਜਿਹੜਾ ਰੋਟੀ ਖਾ ਕੇ ਆਪਣੀ ਮਾਲਕ ਦੇ ਦੁਆਰੇ ਤੇ ਪਹਿਰਾ ਦਿੰਦਾ ਹੈ ਉਹ ਮਾਲਕ ਨੂੰ ਨਹੀਂ ਭੁੱਲਦਾ ਪਰ ਤੂੰ ਪਰਮੇਸ਼ਰ ਕੋਲੋਂ ਇੰਨਾ ਕੁਝ ਲੈ ਕੇ ਉਹਨੂੰ

ਤੇ ਸਾਰਾ ਜਗਤ ਝੂਠਾ ਹੈ। ਰਚਨਾ ਸਭ ਬਿਨਸਨ ਵਾਲੀ ਹੈ, ਜਿਸ ਤਰ੍ਹਾਂ ਰੇਤ ਦੀ ਕੰਧ ਖੜੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਇਸ ਸੰਸਾਰ

ਕੋਈ ਮਰਿਆ ਨਾਲ ਮਰਦਾ ਨਹੀਂ, ਜਿਉਣ ਤੱਕ ਸਾਥ ਦਿੰਦੇ। ਕੋਈ ਲੜਕਾ ਮਰਿਆ, ਮਾਂ ਪਿਓ ਬਹੁਤ ਰੋ ਰਹੇ ਨੇ, ਨਾਲੇ ਕਹੀ ਜਾਂਦੇ ਨੇ ਤੂੰ ਨਾ ਮਰਦਾ, ਤੇਰੀ ਜਗ੍ਹਾ ਸਾਨੂੰ ਮੌਤ ਆ ਜਾਂਦੀ। ਇਹਨਾਂ ਦਾ ਰੋਣਾ ਦੇਖ ਕੇ ਇੱਕ ਮਹਾਤਮਾ ਕੋਲ ਚਲੇ ਗਏ। ਕਹਿਣ ਲੱਗੇ, ਭਾਈ ਰੋਂਦੇ ਕਿਉਂ? ਪਿਓ ਕਹਿੰਦਾ, ਮੇਰਾ ਪੁੱਤਰ ਇਹ ਮਰ ਗਿਆ, ਇਹਦੇ ਬਦਲੇ ਮੈਂ ਮਰ ਜਾਂਦਾ। ਮਾਂ ਕਹਿੰਦੀ, ਇਹਦੇ ਬਦਲੇ ਮੈਂ ਮਰ ਜਾਂਦੀ। ਤੇ ਮਹਾਤਮਾ ਕਹਿਣ ਲੱਗੇ, ਇਹ ਕਿਹੜੀ ਵੱਡੀ ਗੱਲ ਹੈ, ਇਹ ਜ਼ਹਿਰ ਦਾ ਪਿਆਲਾ, ਜਿਹਨੂੰ ਪੁੱਤਰ ਨਾਲ ਬਹੁਤਾ ਪਿਆਰ ਏ ਉਹ ਪੀ ਲਵੇ ਵੀ ਉਹ ਮਰ ਜਾਏਗਾ ਤੇ ਪੁੱਤਰ ਜਿੰਦਾ ਹੋ ਜਾਏਗਾ, ਪਰ ਜ਼ਹਿਰ ਦਾ ਪਿਆਲਾ ਕੌਣ ਪੀਵੇ? ਨਾ ਮਾਂ ਨੇ ਪੀਤਾ, ਨਾ ਪਿਓ ਨੇ ਪੀਤਾ। ਇਹ ਮਮਤਾ ਸਿਰਫ ਦਿਖਾਵੇ ਦੀ। ਸਾਹਿਬ ਜੀ ਕਹਿੰਦੇ ਨੇ, ਭਾਈ ਜਿੰਦਿਆਂ ਤੱਕ ਸਾਥ ਸਾਰਿਆਂ ਨੇ ਦੇਣਾ ਹੈ, ਕਈ ਵੀ ਉਦੋਂ ਵੀ ਛੱਡ ਜਾਂਦੇ ਨੇ, ਪਰ ਮੋਇਆਂ ਦੇ ਨਾਲ ਤੇ ਇੱਕ ਨਾਮ ਹੀ ਹੈ ਜਿਹਨੇ ਤੇਰੀ ਸਹਿਤ

मन क्यों गहरा करेगा। गुरु ग्रंथ साहिब दे प्यार विच इक वारी सारे आखो सतनाम। तकरीबन छेवां हफ्ता या सतवां होएगा। एक प्रकरण धन गुरु ग्रंथ साहिब महाराज के चरणों में साडा मन विक जे। छे विशेषताइयां आप जी नाल गुरु सांझियां करा रहा है। पांच आप जी सरवण कर चुके हो, अज छेवीं दी बारी है। कुछ संगत नवी आई हुई है, केवल बोल के लंघदे हां। पहलियां पांच श्री गुरु ग्रंथ साहिब जी दी पहली विशेषताई खालसा जी धरती ते समय समय अनुसार जितने भी अवतार आए, मच्छ अवतार, कच्छ अवतार, नरसिंह अवतार, होर भी द्वापर दे, त्रेते दे, होर भी समय अनुसार अपनी ड्यूटी दे के धरती तो चले गए। एक गुरु नानक के दसवें जामे तो बाद भी धरती तो गए नहीं। दसवें जामे तो बाद शब्द रूप विच सदा लई धरती ते टिक गए। तरस खा के दुनिया दे बेड़े बने लाण दे लई कि ओहो जागदी जोत है, ओहो हाजर नाजर जो ते बाकी अवतार गए, गुरु नानक गया नहीं। दसवें जामे तो बाद शब्द रूप विच टिक गए। भर भर के पूर पार लगाउण लई दूसरी विशेषता ही धरती ते जितने भी ग्रंथ ने सत्कार योग ने ओ रब दी गल करदे ने, पर गुरु ग्रंथ साहिब दी विशेषताई ए रब नाल गल्लां कराउंदी है। आखो सतनाम। कोई करण आला होवे। असंगत सारी शब्द पढ़ रही होवे, तेरे भरोसे प्यारे मैं लाड लड़ाया, दसां पातशाहियां चो जिथे भी शरदा होवे, चरणा च मन रखिया होवे, सिद्धियां गल्लां हुंदियां ने। उस वेले एक बाणी है जिहड़ी गल्लां करांदी है। केवल किते स्रोता बनन दी जाच आ जाए। बाकी ग्रंथ रब दी गल करदे ने, गुरु ग्रंथ साहिब दी बाणी रब नाल गल्लां कराउंदी है। तीसरी विशेषताई ना दीपक राग ना मेघ राग, सतगुरु ने दोनों नूं जगह नहीं दिती। सानू सड़क बख्शीए, जे तेरी जिंदगी च खुशी आ जाए ते एहो जा मेघ नहीं मैनू चाहिदा। भंगड़िया वाला कोई भाणा वरत जे ते अत सोग रोने धोने वाला नहीं चाहिदा, दीपक भी नहीं लोड़। आखो सतनाम। इस समय दे मशहूर राग सन, पर महाराज ने इन्हां नूं गुरु ग्रंथ साहिब च जगह नहीं दिती। डिटेल सरवण कर चुके हो। चौथी विशेषताई इक्की ओंकार तो अठारह दस बीस तक किधरे भी हों नूं जगह नहीं दिती। नानक सद होवे सृष्टि दा मालक, सज्जन ठग वर्गियां नूं इक नजर नाल संत बनाउण वाला, पर अपने आप नूं की कवे मैं कुत्ता। नानक सद, नानक गरीब, नानक दवाना,
ਨਾਨਕ ਵਿਚਾਰਾ ਹੋਰ ਵੀ ਕਿਤਨੇ ਲਫ਼ਜ਼ ਵੇਖ ਲੋ ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ ਅਜੇ ਵੀ ਮੂੰਹ ਨਾ ਵੇਖੀਏ ਨਾਨਕ ਸਭ ਨਾਨਕ ਦੀਵਾਨਾ ਨਾਨਕ ਬਤਾਲਾ ਨਾਨਕ ਗਰੀਬ ਨਾਨਕ ਦਾਸ ਨਾਨਕ ਵਿਚਾਰਾ ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ ਉਹ ਗੱਡੀ ਕੀਰਤਨ ਜਦੋਂ ਕਰਨ ਆਉਂਦੇ ਸੀ ਸਾਜ ਵੀ ਲਿਆਉਂਦੇ ਸੀ ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ ਫਿਰ ਸਾਜ ਖੁੱਲਣੇ ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੋਰੀ ਚ ਗੱਦਾ ਲਾ ਕੇ ਬਹਿਣਾ ਆਖੋ ਸਤਨਾਮ ਉਹ ਜਿਨ੍ਹਾਂ ਨੇ ਸ਼ੀਸ਼ਾ ਵੇਖਿਆ ਬਾਬਾ ਨੰਦ ਸਿੰਘ ਵਰਗੇ ਟੋਇਆ ਪੁੱਟ ਕੇ ਬਹਿਣਾ ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰਦਾ ਜੇ ਸਿੱਖ ਨਹੀਂ ਬਣਿਆ ਮੈਂ ਕਹਿੰਦੇ ਇੱਕ ਸਵਾਸ ਬਿਰਥਾ ਨਹੀਂ ਗੱਲ ਤੇ ਹੈ ਵੀ ਜੋ ਵਿਸ਼ੇਸ਼ਤਾਈਆਂ ਚੋਂ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ ਜਿਨ੍ਹੇ ਆਪਣੀ ਜ਼ਿੰਦਗੀ ਚ ਹਾਂ ਨੂੰ ਨਹੀਂ ਮਾਰਿਆ ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ ਇਹ ਤੇ ਕੱਚੀ ਕਲਾਸ ਹੈ ਸ਼ੁਰੂਆਤ ਗੁਰਮਤਿ ਹਿਰਦੇ ਗਰੀਬੀ ਆਵੇ ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਦੀ ਹੋਂ ਨੂੰ ਜਗ੍ਹਾ ਨਹੀਂ ਇਹ ਵਿਸ਼ੇਸ਼ਤਾ ਹੀ ਹੈ ਤੇ ਪੰਜਵੀਂ ਵਿਸ਼ੇਸ਼ਤਾ ਹੀ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਕਿਵੇਂ ਕਰਦੇ ਨੇ ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ ਅਗਵਾਈ ਵੀ ਦਿੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ ਕਿਵੇਂ ਅਗਵਾਈ ਲੈਂਦੇ ਸੀ ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਆਗਿਆ ਲਈ ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ ਜਾਈਏ ਕਿ ਨਾ ਜਾਈਏ ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ ਪੱਕੀ ਬਾਤ ਜੇ ਗੱਲ ਨਿਸ਼ਚੇ ਦੀ ਦਾਸ ਗਰੀਬ ਜਾਂ ਸਿੱਖ ਹੈ ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਅਵੇ ਨਾਲ ਕਹਿੰਦਾ ਇਹ ਜਿਉਂਦਾ ਜਾਗਦਾ ਗੁਰੂ ਨਾਨਕ ਦੇਵ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਤੁਰਿਆ ਆ ਰਿਹਾ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ ਤੁਹਾਡਾ ਕੀ ਇਸ਼ਾਰਾ ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ ਬਈ ਕੋਈ ਲੱਭ ਗੱਜ ਕੇ ਆਖੋ ਸਤਨਾਮ ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੂਗਾ ਖੀਰਲੀਆਂ ਪੰਕਤੀਆਂ ਅਵੈ ਪਦ ਦਾ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਕਿਵੇਂ ਕਹੀਏ ਗੱਲਾਂ ਨਹੀਂ ਕਰਦੇ ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਕਲਪਿਆ ਸੀ ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ ਸਤਨਾਮ ਇਸ਼ਾਰਾ ਆ ਰਿਹਾ ਧਿਆਨ ਦੇਣ ਗੱਲਾਂ ਕਰ ਅਗਵਾਈ ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ ਕਿਰਾਇਆ ਹੀ ਪੱਲਿਓਂ ਪਿਆ ਸੀ ਰਸਤੇ ਚ 2 ਮਿੰਟ ਨਿੰਦਿਆ ਕਰ ਬੈਠੇ ਸੀ
ਕਿ ਚੰਗਾ ਕੀਰਤਨ ਉੱਥੇ ਗਏ ਆ, ਬਾਹਰ ਤਿੰਨ ਦਿਨ ਵੀ ਲੱਗ ਗਏ ਤੇ ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ, ਭੇਟਾ ਉਹਨਾਂ ਨੇ ਰੱਖੀ ਸਾਰੀ 2100 ਉਤੋਂ ਹੋ ਗਿਆ 2-3 ਹਜ਼ਾਰ, ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ, ਨਿੰਦਿਆ ਆਪਸ ਚ ਮੁੰਡੇ ਕਿਹੋ ਜਿਹੇ ਸ਼ਹਿਰ ਗਏ ਆ, ਇੱਕ ਪੱਲਿਓ ਪਾ ਕੇ ਆ ਗਏ, ਭਾਵੇਂ ਜਾਣਾ ਤੇ ਭਲਾਈ ਕਹਿੰਦੇ ਸੀ, ਤੇ ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ, ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ। ਰੋ ਪਏ ਸਤਿਗੁਰੂ ਕਿਵੇਂ ਤੁਸੀਂ ਅੰਦਰ ਦੀ ਗੱਲ ਦਾ ਜਵਾਬ, ਮਹਾਰਾਜ ਦਾ ਕੀ ਇਸ਼ਾਰਾ, ਕੀਰਤਨ ਵੱਲ ਧਿਆਨ ਕਰ, ਮਾਇਆ ਨਾਲ ਨਾ ਲਿਬੜ, ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਹੈ, ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ। ਗੱਲਾਂ ਕਰਦਾ ਅਗਵਾਈ ਦਿੰਦਾ, ਨਿਸ਼ਚਾ ਹੋਣਾ ਚਾਹੀਦਾ। ਬਾਕੀ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ, ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ, ਜਦੋਂ ਪ੍ਰਬੰਧ ਸੰਭਾਲਣ ਲਈ 2 ਧੜੇ ਬਣ ਗਏ ਸੀ। ਇਹ ਵੀ ਕੰਮ ਬੜੀ ਮਰਿਆਦਾ ਨਾਲ, ਤੇ ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ, ਦੇਗ ਬਣਾ ਕੇ ਜਪਜੀਤ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ, ਇਹ ਗੱਲਾਂ ਵੀ ਕਰਦੇ ਜੇ। ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ, ਬਾਤ ਕਰਨ ਗੁਰਸੇ ਚਾਹੇ ਪੜੇ ਗ੍ਰੰਥ। ਤੇ ਅੱਜ 6ਵੀਂ ਵਿਸ਼ੇਸ਼ਤਾ ਮਹਾਰਾਜ ਦੀ ਸੇਵਾ ਲੈਣ, ਇੱਕ ਵਾਰੀ ਇਹ ਪੰਕਤੀ ਪੜੋ ਜੀ।

ਹੋਰ ਇੱਕ ਨੇ ਕੇਸ ਹੱਥ ਪੈਂਦੇ ਸੀ। ਉਹ ਫਿਰ ਕੋਈ ਸਰੀਰ ਗਏ, ਤੂੰ 86 ਯਾਰ ਲੈ ਵੀ ਚੁੱਕਾ ਘਰ ਤੇਰਾ, ਕਿਉਂ ਨੀ ਛੱਡਦਾ? ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ। ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇੰਨੀ ਯੋਗ, ਤੇ ਉਹ ਸਰੀਰ ਸੀ ਥੋੜਾ ਮਨਮੁਖ, ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ, ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ। ਇਹ ਉਹਨਾਂ ਬਚਨ ਸੁਣਾਇਆ, 10 ਵਜੇ ਸਵੇਰੇ ਬਚਨ ਕੀਤਾ 10 ਵਜੇ, ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ। ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਚ ਕਿੱਡੀ ਭੇਦਤਾ ਜੀ, ਪਿੱਠ ਨੀ ਲੱਗਣ ਇਸ਼ਾਰਾ ਲੈਣਾ। ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ,

0: ਇੱਕ ਬਾਣੀ ਨੂੰ ਅੰਦਰ ਆਧਾਰ ਬਣਾਇਆ ਕਿੰਨੀਆਂ ਲੱਖਾਂ ਦੀਆਂ। ਹੁਣ ਜਿਹੜੇ ਐਤਵਾਰ ਦੁਪਹਿਰੀ ਕਿਤੇ 2 ਵਜੇ ਜਦੋਂ ਚੁਪਹਿਰੇ ਦੇ ਪਾਠ ਹੁੰਦੇ ਵੇਖਦੇ ਹੀ ਹੋ, ਤਕਰੀਬਨ ਲੱਖ ਸਰੀਰ ਦੇ ਹੱਥ ਚ ਸੁਖਮਨੀ ਸਾਹਿਬ ਦਾ ਗੁਟਕਾ ਫੜਿਆ ਹੋਇਆ। ਪਿਆਰੇ, ਇਹਦੇ ਤੋਂ ਇਹ ਭਾਵ ਲਓ ਕਿ ਗੁਰਬਾਣੀ ਕਿੱਡਾ ਅਨਮੋਲ ਸੌਦਾ ਹੋਏਗਾ। ਜਿੰਨੇ ਨੂੰ ਹਿਰਦੇ ਚ ਵਸਾਇਆ ਉਹਦੇ ਆਪਣੇ ਘਰ ਆਪਣੀ ਝੋਲੀ ਭਰਨੀ ਇੱਕ ਪਾਸੇ, ਉਹਨੂੰ ਤੇ ਕੁੰਜੀਆਂ ਵੀ ਮਿਲ ਜਾਂਦੀਆਂ। ਹੁਣ ਅੰਮ੍ਰਿਤਸਰ ਚ ਦੂਜਾ ਸਥਾਨ ਹੈ ਭਾਈ ਸ਼ਾਲੋਈ ਦਾ ਟੋਬਾ। ਕੌਣ ਨੇ ਭਾਈ ਸ਼ਾਲੋਈ? ਸਿੱਖ ਹੀ ਨੇ ਨਾ ਗੁਰੂ ਰਾਮਦਾਸ ਜੀ ਗੱਜ ਕੇ ਆਖੋ ਸਤਨਾਮ। ਰਾਮਦਾਸ ਗੁਰਮੁਖੋਂ ਚਾਰਾ, ਅਨਨ ਭਗਤ ਸ਼ਾਲੋ ਮਮ ਪਿਆਰਾ, ਇਹ ਗੁਰਸਿੱਖੀ ਕੇ ਕੁਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਦੇਖੋ ਕਿਆਸਾ ਵਰ ਦੇ, ਜਾਂ ਭਾਈ ਸ਼ਾਲੋ ਤੇਰੇ ਦਰ ਤੋਂ ਖਰੇ ਤੇ ਝੋਲੀਆਂ ਭਰਨਗੇ, ਜੇ ਕਿਸੇ ਖੋਟੇ ਤੇ ਵੀ ਤੈਨੂੰ ਤਰਸ ਆ ਗਿਆ ਉਹ ਵੀ ਖਾਲੀ ਨਹੀਂ ਜਾਏ। ਕਿਹਦੇ ਸਦਕੇ? ਇਸ ਗੁਰਬਾਣੀ ਦੇ। ਗੁਰਬਾਣੀ ਨੂੰ ਆਧਾਰ ਬਣਾਇਆ ਝੋਲੀਆਂ ਭਰਨ ਵਾਲਾ ਅੱਗੋਂ ਬਣ। ਯਾਦ ਰੱਖਿਓ, ਜਿਹੜੇ ਗ੍ਰਿਸਤੀ ਲੋਕ ਨੇ ਨਾ, ਉਹਨਾਂ ਲਈ ਪੁੱਤਰ ਜਿਹੜਾ ਮਿੱਠਾ ਮੇਵਾ ਹੁੰਦਾ। ਪੁੱਤਰ ਬੜੀ ਵੱਡੀ ਗੱਲ ਹੁੰਦੀ ਆਮ ਗ੍ਰਿਸਤੀ ਵਾਸਤੇ। ਬੰਦਾ ਟੱਪ ਜੇ ਤੇ ਫਿਰ ਤੇ ਅਧਿਆਤਮਕ ਦਾਤਾ ਉਹਦੇ ਲਈ, ਆਮ ਗ੍ਰਿਸਤੀ ਲਈ ਪੁੱਤਰ ਨੂੰ ਬਹੁਤ ਅਹਿਮੀਅਤ ਦਿੰਦੇ ਨੇ, ਹੈ ਜੀ। ਤੇ ਭਾਈ ਸ਼ਾਲੋ ਜੀ, ਉਹ ਗੁਰੂ ਪਿਆਰਿਓ ਕਿਤੇ ਮੌਜ ਵਿੱਚ ਆ ਗਏ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਵੇ ਪਕਾਉਣ ਦੇ ਵਿੱਚ, ਕਿਤੇ ਥੋੜਾ ਗਈ ਬਾਰਿਸ਼ਾਂ ਦੀ, ਇੱਥੋਂ ਤੱਕ ਕਈ ਗਏ ਇੱਕ ਪਾਥੀ ਤੋਂ ਇੱਕ ਪੁੱਤਰ ਗਾਇਆ ਸਤਨਾਮ। ਉਹ ਮਹਾਰਾਜ ਨੇ ਬੁਲਾਇਆ, ਇੰਨਾ ਸੌਦਾ ਸੌਦਾ ਇਹ ਕੀ ਕਹੀ ਜਾਂਦੇ? ਇੱਕ ਪਾਥੀ ਤੋਂ ਇੱਕ ਪੁੱਤਰ, ਤੇਰੀ ਰਸਨਾ ਤੇ ਗੁਰੂ ਨਾਨਕ ਬੈਠਾ, ਸਿਮਰਨ ਬੈਠਾ, ਬਾਣੀ ਬੈਠੀ, ਇਹ ਸੱਤ ਹੋ ਜਾਣਾ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਮੈਂ ਕਹਿ ਹੀ ਦਿੱਤਾ ਤੇਰੇ ਪਿਆਰ ਚ ਆ ਕੇ, ਤੇਰਾ ਕਿਹੜਾ ਘਰ ਛੋਟਾ, ਫਿਰ ਦਈ ਜਾਓ ਇਸ਼ਾਰਾ। ਅੱਜ ਵੀ ਉਹਨਾਂ ਦੇ ਅਸਥਾਨ ਤੋਂ ਝੋਲੀਆਂ ਭਰਦੀਆਂ, ਸੁੱਕੇ ਬੱਚੇ ਹੋ ਜਾਂਦੇ। ਪੜਿਆ ਤੁਸੀਂ ਸਾਖੀਆਂ, ਭਾਈ ਸ਼ਾਲੋ ਜੀ ਤਿਲਕ ਪਏ ਸੀ, ਗੁਰੂ ਅਰਜਨ ਦੇ ਪਤਾ ਲੈਣ ਆਏ ਸੀ ਭਾਈ ਸ਼ਾਲੋ ਜੀ ਦੇ। ਹੁਣ ਜਦੋਂ ਸਮਾਂ ਹੋ ਗਿਆ 12 ਤੋਂ ਉੱਤੇ, ਮਹਾਰਾਜ ਜੀ ਆਪਣੇ ਪਿਆਰੇ ਦੇ ਨਾਲ ਜਿਉਂ, ਪਿਆਰ ਦੀਆਂ ਬਾਤਾਂ, ਇੱਕ ਪਿਆਰਾ ਤੇ ਇੱਕ ਨਾਲ ਮਾਲਕ ਗੁਰੂ ਅਰਜਨ ਦੇਵ। ਸਮਾਂ ਹੋ ਗਿਆ ਇਸ਼ਨਾਨ ਦਾ, ਮਹਾਰਾਜ ਜੀ ਨੇ ਉੱਥੇ ਕੀਤਾ ਤੇ ਜੁੜ ਗਏ। ਜਦੋਂ ਨੇਤਰ ਖੋਲੇ ਗੁਰੂ ਅਰਜਨ ਦੇਵ ਜੀ ਨੇ, ਤੇ ਭਾਈ ਸ਼ਾਲੋ ਖੜੇ ਨੇ। ਉਹ ਭਾਈ ਸ਼ਾਲੋ ਤੂੰ ਖੜਾ? ਕਹਿੰਦਾ ਜੀ ਮਾਲਕ ਘਰ ਆਇਆ ਹੋਵੇ ਚੱਲ ਕੇ ਤੇ ਸੇਵਕ ਬੈਠ ਗਏ। ਇਹ ਉਹ ਧਿਆਨ ਕਰੋ ਜਿਹੜੇ ਖੰਡ ਪਾਠ ਘਰਾਂ ਚ ਰਖਾਂਦੇ ਹੋ। ਤੇ ਗੁਰੂ ਪਿਆਰਿਓ, ਬਾਬਾ ਜੀ ਦਾ ਬਚਨ ਹੈ, ਭੁੰਜੇ ਲੱਕ ਲਾਣਾ ਚਾਹੀਦਾ, ਲਾਣਾ 2 ਦਿਨ 2 ਰਾਤਾਂ ਜਿਹੜੇ ਮਹਾਰਾਜ ਦੇ ਪ੍ਰਕਾਸ਼ ਘਰ ਆ ਜਾਣ, ਖੰਡ ਪਾਠ ਹੋਵੇ ਤੇ ਪਲੰਗ ਤੇ, ਕਹਿੰਦੇ ਸਨ ਨਹੀਂ ਸਤਕਾਰ ਵਜੋਂ ਭੁੰਜੇ ਲੱਕ ਲਾ, ਕੋਲ ਚੋਰ ਸਾਹਿਬ ਘਰ ਕੋਲ ਪਾਠ ਸੁਣ, ਮਾਲਕ ਆਇਆ। ਜਿੱਥੇ ਨਹੀਂ ਸਮਝ ਉੱਥੇ ਰਮਤਾ ਵੇਲੇ ਆ ਜਾਣਗੇ ਤੇ ਭੋਗਲੇ ਕਮਰੇ ਚ ਵੜਨਗੇ। ਭਾਵਨਾ ਹੋਵੇ ਮਾਲਕ ਆਇਆ, ਦਰ ਖੜਾ ਸੇਵਾ ਕਰੇ। ਹੱਕ
1: ਸਤਨਾਮ।
0: ਭਾਈ ਸ਼ਾਲੋ ਖੜਾ ਜੀ, ਮਾਲਕ ਆਇਆ ਹੋਵੇ ਤੇ ਉਹ ਤੂੰ ਤਿਲਕ ਪਿਆ, ਤੂੰ ਅਸੀਂ ਤੇਰਾ ਪਤਾ ਲੈਣ ਆਇਆ, ਤੂੰ ਖੜਾ। ਦਿਆਲਤਾ ਚ ਆ ਗਏ, ਉਹ ਭਾਈ ਸ਼ਾਲੋ ਦੱਸ ਤੇਰੇ ਇਸੇ ਸਥਾਨ ਤੇ ਸਰੋਵਰ ਬਣਾ ਦੀ। ਕਹਿਣ ਲੱਗੇ ਨਹੀਂ ਮਹਾਰਾਜ, ਉਸ ਸਥਾਨ ਦੀ, ਗੁਰੂ ਰਾਮਦਾਸ ਜੀ ਸਥਾਨ ਦੀ ਬਰਾਬਰੀ ਨਹੀਂ ਕਰਦੇ। ਆਖੋ ਸਤਨਾਮ। ਚੰਗਾ ਫਿਰ ਭਾਈ ਸ਼ਾਲੋ, ਇੱਥੇ ਟੋਬਾ ਪਰ ਵਰ ਦਿੰਦੇ ਆ, ਇੱਥੇ ਨਪੁੱਤਿਆਂ ਨੂੰ ਪੁੱਤ ਮਿਲਣਗੇ। ਭਾਈ ਸ਼ਾਲੋ ਤੇਰੇ ਪਿਆਰ ਦਾ ਸਦਕਾ ਤੂੰ ਬਾਣੀ ਨੂੰ, ਸਿਮਰਨ ਨੂੰ ਹਿਰਦੇ ਚ ਵਸਾਇਆ, ਇੱਥੇ ਸੁੱਕੇ ਬੱਚੇ ਹਰੇ ਹੋਣਗੇ, ਲੋਕਾਂ ਦੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੋਣਗੀਆਂ। ਸੰਗਤ ਇੱਕ ਅੰਦਾਜ਼ਾ ਲਾ ਲੋ ਕਿ ਗੁਰਬਾਣੀ ਜਿਹੜੀ ਏ ਕੇਵਲ ਝੋਲੀ ਭਰਨ ਤੱਕ ਸੀਮਤ ਨਹੀਂ, ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ। ਇਹ 6ਵੀਂ ਵਿਸ਼ੇਸ਼ਤਾ ਆਈ ਜੇ ਡੱਟ ਕੇ ਗੁਰਬਾਣੀ ਨਾਲ ਜੁੜੋ। ਕਿਉਂ? ਗੱਲ ਸਾਰੀ ਮੈਂ ਦੇਖਿਆ ਭਾਵਨਾ ਦੀ ਏ, ਨਿਸ਼ਚੇ ਦੀ ਏ। ਇੱਥੋਂ ਤੱਕ ਨਿਸ਼ਚਾ ਨਾ ਰੱਖਿਓ ਮੇਰੀ ਝੋਲੀ ਭਰਨੀ ਕਿ ਨਹੀਂ, ਤਾਂ ਖੜੇ ਹੋ ਨਿਸ਼ਚਾ, ਉਹ ਮੈਂ ਕੀ ਇਹ ਅਗਾਂਹ ਝੋਲੀਆਂ ਭਰਨ ਵਾਲਾ ਵੀ ਬਣਾ ਸਕਦੀ। ਕੋਈ ਇਹਨੂੰ ਹਿਰਦੇ ਨਾਲ ਇਹਦੀ ਖੁਰਾਕ ਬਣਾਵੇ ਸਹੀ, ਕੋਈ ਜੁੜੇ ਸਹੀ, 6 विशेषताएं आओ ये पंक्ति पढ़िए।

ठाकर प्रतपाल नायक खसम हमारे नायक खसम हमारे निमक निमक।

Peace.

non-destructive, 24-7 state paradigm.

ਸੱਸ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ। ਕੋਈ ਉਸ ਨੂੰ ਝੱਲਾ ਕਹਿੰਦਾ, ਕੋਈ ਜਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ ਪਰ ਮੇਰਾ ਨਾਲ ਕਦੇ ਵੀ ਨਹੀਂ ਖੇਡਦੇ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਸਨ ਪ੍ਰਸ਼ਾਦ ਨਹੀਂ ਖਾਧੇ। ਪਤਾ ਨਹੀਂ ਕਿਹੜਾ ਰੋਗ ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ। ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਬੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਗਿਆ ਉਸ ਮਾਂ ਨੂੰ ਨੀਂਦ ਨਹੀਂ ਦਿੰਦੀ। ਪੁੱਤ ਸੌ ਗਿਆ ਹੈ ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਇਆ। ਮਾਂ ਦੀ ਆਂਦਰਾਂ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ ਮਾਂ ਪਹਿਲੇ ਰੱਜ ਤੇ ਮਾਂ ਦਾ ਪਿਆਰ ਮਾਤਾ ਪ੍ਰੀਤ ਕਰੇ ਪੁੱਤ ਮਾਤਾ ਤ੍ਰਿਪਤ। ਇਹਨਾਂ ਖਿਆਲਾਂ ਇਹਨਾਂ ਵਿਚਾਰਾਂ ਵਿੱਚ ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸਮਝ। ਗੁਰੂ ਨਾਨਕ ਇੱਕ ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣੇ ਆ ਸੁੱਤ, ਕਾਲੂ ਨੇ ਜਾਣੇ ਆ ਪੁੱਤ, ਲਾਲੂ ਭਤੀਜਾ ਜਾਣੇ ਆ, ਮੂਲੇ ਜਾਣੇ ਆ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣੇ ਆ, ਪਰ ਬੇਬੇ ਨਾਨਕੀ ਨੇ ਜਾਣੇ ਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ ਇਹ ਜਾਣਤ ਨਿਜਬਾਬ ਕਰ ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ ਜਿਨ੍ਹਾਂ ਨੂੰ ਭਾਵਨਾ ਦੀ ਲਾਈਟ ਨਹੀਂ ਮਿਲੀ ਉਹਨਾਂ ਨੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁਰਾਈ ਆਈ। ਭਾਵਨਾ ਸਭ ਤੋਂ ਵੱਡੀ ਚੀਜ਼। ਜਿਤਨੇ ਤੱਕ ਸਾਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਆਇਆ ਉਤਨੇ ਤੱਕ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਿਆ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਿਲ ਗਿਆ। ਵਿਸ਼ਵਾਸ ਹੀ ਵੱਡੀ ਚੀਜ਼, ਵਿਸ਼ਵਾਸ ਹੀ ਸਭ ਤੋਂ ਵੱਡੀ ਚੀਜ਼। ਅਸੀਂ ਕਈ ਵਾਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ। ਇਹ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀ? ਹੁਕਮ ਨਹੀਂ ਮੰਨ, ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕਿਆ ਗੁਰੂ, ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ।
ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ। ਜੇ ਮੱਥਾ ਟੇਕ ਦਿੱਤਾ ਤੇ ਪਿੱਛੇ ਕੀ ਰਹਿ ਗਿਆ? ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ, ਜੋ ਗੁਰੂ ਕਾ ਹੁਕਮ ਹੈ ਠੀਕ। ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ, ਸੋਈ ਸਿੱਖ ਮੇਰਾ ਸਤਿ ਬਚੇ। ਇਹ ਨਹੀਂ

ਭਾਈ ਸ਼ਾਹ ਭਾਈ ਗੁਰਦਾਸ ਜੀ, ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ, ਹੇ ਵਾਹਿਗੁਰੂ, ਹਾਂ ਅਪਰਾਧੀ ਗੁਨਾਹਗਾਰ। ਕੋਈ ਭਾਈ ਗੁਰਦਾਸ ਜੀ ਅਪਰਾਧੀ ਨਹੀਂ ਸਨ, ਪਾਪੀ ਨਹੀਂ ਸਨ, ਕਿਉਂਕਿ ਜਿਸ ਨੇ ਸੱਚ ਦੇ ਮਾਰਗ ਤੇ ਚੱਲਣਾ ਹੈ ਉਸ ਨੂੰ ਨਿਮਰਤਾ ਧਾਰਨ ਕਰਨੀ ਪਏਗੀ। ਜੇ ਕਿਸੇ ਜਪਾਂ ਤਪਾਂ ਦਾ ਮਨ ਵਿੱਚ ਹੰਕਾਰ ਆ ਜਾਵੇ ਤਾਂ ਉਹ ਜਪ ਤਪ ਕੀਤੇ ਹੋਏ ਨਿਸ਼ਫਲ ਹੋ ਜਾਂਦੇ ਹਨ। ਇਸ ਲਈ ਜਿਸ ਨੇ ਇਸ ਮਾਰਗ ਤੇ ਕਦਮ ਰੱਖਿਆ ਉਸਨੇ ਸਭ ਤੋਂ ਪਹਿਲਾਂ ਨਿਮਰਤਾ ਧਾਰਨ ਕੀਤੀ ਹੈ। ਭਾਈ ਸਾਹਿਬ ਸਵਾਸ ਸਵਾਸ ਬੰਦਗੀ ਕਰਦੇ ਸਨ, ਸਵਾਸ ਸਵਾਸ ਜਪਦੇ ਸਨ ਤੇ ਫਿਰ ਸਾਰਾ ਜੀਵਨ ਉਹਨਾਂ ਨੇ ਗੁਰੂ ਚਰਨਾਂ ਵਿੱਚ ਰਹਿ ਕੇ ਅਨੇਕਾਂ ਜੀਵਾਂ ਨੂੰ ਗੁਰੂ ਨਾਨਕ ਦੇ ਦਰ ਨਾਲ ਜੋੜਿਆ। ਐਡੀ ਮਾਨ ਮਹਾਨ ਹਸਤੀ ਹੁੰਦਿਆਂ ਹੋਇਆਂ ਵੀ ਭਾਈ ਸਾਹਿਬ ਕਹਿੰਦੇ ਹਨ ਹਉ ਅਪਰਾਧੀ। ਆ ਜੋ ਤੁਸੀਂ ਸ਼ਬਦ ਸਰਵਣ ਕਰ ਰਹੇ ਹੋ, ਗੱਲੀ ਅਸੀਂ ਚੰਗੀਆਂ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਅਕਾਲ ਪੁਰਖ ਵਾਹਿਗੁਰੂ ਅੱਗੇ ਇਹ ਅਰਦਾਸ ਕਰ ਰਹੇ ਹਨ, ਹੇ ਵਾਹਿਗੁਰੂ, ਗੱਲੀ ਅਸੀਂ ਚੰਗੀਆਂ। ਅਸੀਂ ਗੱਲਾਂ ਕਰਕੇ ਤਾਂ ਬੜੇ ਚੰਗੇ ਬਣਨ ਦਾ ਯਤਨ ਕਰਦੇ ਹਾਂ, ਪਰ ਐਸੇ ਹਾਂ ਨਹੀਂ ਹੈ ਵਾਹਿਗੁਰੂ। ਅਸੀਂ ਆਪਣੇ ਆਪ ਨੂੰ ਬਹੁਤ ਕੁਝ ਸਮਝਦੇ ਹਾਂ, ਪਰ ਉਹ ਗੱਲ ਸਾਡੇ ਵਿੱਚ ਹੈ ਨਹੀਂ। ਗੱਲੀ ਅਸੀਂ ਚੰਗੀਆਂ, ਗੱਲਾਂ ਅਸੀਂ ਬੜੀਆਂ ਗਿਆਨ ਦੀਆਂ ਕਰਦੇ ਹਾਂ, ਪਰ ਆਚਾਰੀ ਬੁਰੀਆਂ। ਅਸਲ ਵਿੱਚ ਅਸੀਂ ਮਾੜੇ ਪਾਸੇ ਜਾ ਰਹੇ ਹਾਂ। ਮਨੋ ਕਸੁੱਧਾਂ ਕਾਲੀਆਂ, ਮਨ ਮਾੜੇ ਪਾਸੇ ਦੌੜਦਾ ਤੇ ਗੱਲਾਂ ਅਸੀਂ ਚਿੱਟੇ ਹੋਣ ਦੀਆਂ ਕਰਦੇ ਹਾਂ। ਹੇ ਵਾਹਿਗੁਰੂ, ਤੇਰੀ ਬਖਸ਼ਿਸ਼ ਹੀ ਸਾਨੂੰ ਤਾਰ ਸਕਦੀ ਹੈ, ਤੇਰੀ ਰਹਿਮਤ ਹੀ ਤਾਰ ਸਕਦੀ ਹੈ। ਔਰ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਹਨ, ਮੈਂ ਤਾਂ ਰੋਮ ਰੋਮ ਗੁਨਾਹਗਾਰ ਹਾਂ, ਹੇ ਵਾਹਿਗੁਰੂ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ। ਚੋਰ ਯਾਰ ਜੁਆਰ ਹੂੰ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਭਾਈ ਸਾਹਿਬ ਗੁਰਦਾਸ ਜੀ ਸਿੱਖ ਪੰਥ ਦੀ ਮਹਾਨ ਹਸਤੀ ਹੋਏ ਹਨ ਆਪ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਲਯੁਗੀ ਜੀਵਾਂ ਨੂੰ ਤਾਰਨ ਹਿੱਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਉਸ ਦੇ ਲਿਖਾਰੀ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਸਿੱਖ ਪੰਥ ਦੇ ਵੇਦ ਵਿਆਸ ਹੁੰਦੇ ਹੋਏ ਵੀ ਆਪ ਕਹਿੰਦੇ ਹਨ ਹਉ ਅਪਰਾਧੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਵੇਰਾਂ ਦਾ ਜ਼ਿਕਰ ਹੈ, ਭਾਈ ਸਾਹਿਬ ਗੁਰਦਾਸ ਜੀ ਜਾ ਰਹੇ ਹਨ ਤੇ ਪਿੱਛੇ ਬਹੁਤ ਸੰਗਤ ਜਾ ਰਹੀ। ਕਿਸੇ ਨੇ ਵੇਖਿਆ ਬਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਇਤਨੀਆਂ ਸੰਗਤਾਂ ਜਾ ਰਹੀਆਂ ਹਨ, ਤਾਂ ਪੁੱਛਣ ਲੱਗਾ ਬਈ ਇਹ ਕੌਣ ਸਾਹਿਬ ਹਨ। ਭਾਈ ਸਾਹਿਬ ਗੁਰਦਾਸ ਜੀ ਨੇ ਇਹ ਗੱਲ ਸੁਣ ਲਈ ਤੇ ਆਪ ਉਸ ਪ੍ਰੇਮੀ ਦੇ ਪਾਸ ਆ ਗਏ ਜਿਸ ਨੇ ਪੁੱਛਿਆ ਸੀ ਬਈ ਇਹ ਕੌਣ ਸਾਹਿਬ ਹਨ। ਭਾਈ ਸਾਹਿਬ ਕਹਿਣ ਲੱਗੇ, ਭਾਈ ਜੇ ਕੁਝ ਮੇਰੇ ਬਾਰੇ ਪੁੱਛ ਰਿਹਾ ਹੈ ਤਾਂ ਇਹਨਾਂ ਨੂੰ ਨਾ ਪੁੱਛ, ਮੈਨੂੰ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ ਹੈ ਤੇ ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ ਜੋ ਕੁਝ ਮੈਂ ਹਾਂ। ਅਸੀਂ ਵੀ ਆਪਣਾ ਪਰਿਚੇ ਕਰਾਉਂਦੇ ਹਾਂ ਨਾ, ਕੋਈ ਪੁੱਛੇ ਬਈ ਤੁਹਾਡੀ ਕਿਆ ਤਾਰੀਫ ਹੈ ਤੇ ਕਿੱਡੇ ਚੰਗੇ ਚੰਗੇ ਸ਼ਬਦ ਲੱਭ ਕੇ ਆਪਣੇ ਲਈ ਵਰਤਦੇ ਹਾਂ। ਔਰ ਭਾਈ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਤਾਂ ਭਾਈ ਸਾਹਿਬ ਕਹਿੰਦੇ ਹਨ, ਬਈ ਇਹਨਾਂ ਕੋਲੋਂ ਨਾ ਪੁੱਛ, ਜੇ ਮੇਰੇ ਬਾਰੇ ਕੁਝ ਪੁੱਛਣਾ ਹੈ ਤਾਂ ਮੈਨੂੰ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ, ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ। ਆਖਿਆ ਜੀ ਤੁਸੀਂ ਦੱਸ ਦਿਓ। ਤਾਂ ਭਾਈ ਸਾਹਿਬ ਕਹਿਣ ਲੱਗੇ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ।
चोर यार जुआर हो पर घर जो हंदा, निंदक दुष्ट हराम खोर ठग देश ठगंदा, काम क्रोध मद लोभ मोह अहंकार करंदा, विशास काती अकिरत घन में कोई ना रखंदा, सिमर मुरीदा टाडिया सतगुर बख्शंदा। आख्या मेरे वर्गे अपराधी और गुनाहगार नू कोई थां सी, पर गुरु नानक दे दर ते मैनू थां मिल गई। ते जिसने पुछया सी ना भाई ये कौन साहब हन, ओ एदी निम्रता वेख के भाई साहब दे चरणा ते विछ गया। भाई साहब दे चरणा ते विछ गया, आख्या जिदे सिख इतने महान हन ओदा गुरु कितना महान होवेगा। इसलिए गुरु नानक सचे पातशाह आप निरंकार दा रूप होंदे होए भी आप कह रहे हैं गल्ली असी चंगियां अचार

ਤੈਨੂੰ ਮਨੁੱਛਾ ਦੇਹੀ ਪ੍ਰਾਪਤ ਹੋਈ। ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿਹੜਾ ਖਾਕਾ ਗੁਰੂ ਨਾਨਕ ਨੇ ਚਿਤਰਿਆ, ਜਿਸ ਖਾਕੇ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵੀ ਰੰਗ ਭਰਿਆ, ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਸੇਵਾ ਦਾ ਰੰਗ ਭਰਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਸ਼ਹਾਦਤ ਦਾ ਰੰਗ ਭਰਿਆ, ਨੌ ਪਾਤਸ਼ਾਹੀਆਂ ਨੇ ਇਸ ਖਾਕੇ ਦੇ ਵਿੱਚ ਸੇਵਾ, ਸਿਮਰਨ, ਪਿਆਰ, ਭਾਵਨਾ ਭਰ ਦਿੱਤੀ। ਉਸ ਸਿੱਖੀ ਦੇ ਰੂਪ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਫਰੇਮ ਲਗਾ ਕੇ ਸੰਪੂਰਨ ਕਰ ਦਿੱਤਾ, ਸਿੱਖ ਦਾ ਰੂਪ ਬਣਾਇਆ। ਪਿਆ ਸਿੱਖਾ, ਤੈਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸੁੰਦਰ ਦਸਤਾਰ ਵੀ ਬਖਸ਼ਿਸ਼ ਕੀਤੀ, ਸਿੱਖੀ ਦੀ ਸ਼ਾਨ ਬਖਸ਼ਿਸ਼ ਕੀਤੀ, ਜਿੱਥੇ ਪੰਜੇ ਕੱਕੇ ਧਾਰਨ ਬਖਸ਼ਿਸ਼ ਕੀਤੇ, ਰਹਿਣੀ ਬਹਿਣੀ ਵਿੱਚ ਰਹਿਣ ਦੀ ਪ੍ਰੇਰਣਾ ਕੀਤੀ, ਉੱਥੇ ਤੈਨੂੰ ਸਾਬਤ ਸੂਰਤ ਦਸਤਾਰ ਸਿਰਾ ਦਸਤਾਰ ਸਜਾਉਣ ਵਾਸਤੇ ਵੀ ਹੈ ਗੁਰੂ ਕੇ ਸਿੱਖਾ। ਜਦੋਂ ਦਸਤਾਰ ਸਜਾਵੇਂਗਾ, ਦਸਤਾਰ ਸਜਾ ਕੇ ਜਦੋਂ ਤੂੰ ਸ਼ੀਸ਼ੇ ਦੇ ਸਾਹਮਣੇ ਖਲੋਤਾ ਹੋਵੇਂਗਾ ਤੇ ਮੇਰੇ ਦੀਦਾਰ ਹੋਣਗੇ। ਕਿਤਨੀ ਬਖਸ਼ਿਸ਼ ਕੀਤੀ, ਪਰ ਅੱਜ ਦਾ ਸਿੱਖ ਉਸ ਮਾਲਕ ਨੂੰ ਵੀ ਭੁਲਾ ਬੈਠਾ, ਉਹਦੇ ਬਚਨ ਨੂੰ ਭੁਲਾ ਬੈਠਾ। ਇੱਥੋਂ ਤੱਕ ਦਸਤਾਰ ਦੀ ਜਗ੍ਹਾ ਟੋਪੀ ਸਿਰ ਤੇ ਪਾ ਬੈਠਾ, ਇੱਥੋਂ ਤੱਕ ਕਿ ਉਹਦੇ ਬਚਨ ਭੁਲਾ ਕੇ ਕੰਨ ਵਿੱਚ ਮੁੰਦਰਾਂ ਵੀ ਪਾਈ ਫਿਰਦਾ ਤੇ ਫਿਰ ਕਹਿੰਦਾ ਕਿ ਅੱਜ ਗੁਰੂ ਨੇ ਮੇਰੀ ਅਰਦਾਸ ਨਹੀਂ ਸੁਣੀ, ਗੁਰੂ ਨੇ ਮੇਰੇ ਕਾਰਜ ਰਾਸ ਨਹੀਂ ਕੀਤੇ। ਉਹ ਸਿੱਖਾ, ਤੂੰ ਗੁਰੂ ਵੱਲ ਪਿੱਠ ਕਰ ਲਵੇਂ ਤੇ ਗੁਰੂ ਤੇਰੀਆਂ ਝੋਲੀਆਂ ਭਰ ਦੇਵੇ। ਤੂੰ ਮੁੱਖ ਕਰ ਗੁਰੂ ਵੱਲ, ਗੁਰੂ ਦਾ ਬਚਨ ਤਾਂ ਮੰਨ। ਜਦੋਂ ਤੂੰ ਗੁਰੂ ਦਾ ਬਚਨ ਮੰਨੇਗਾ, ਗੁਰੂ ਤੇਰੀਆਂ ਝੋਲੀਆਂ ਭਰ ਦੇਵੇਗਾ, ਤੇਰੇ ਕੋਲੋਂ ਕੁਝ ਲਪੋ ਕੇ ਨਾ ਰੱਖੇਗਾ। ਤੂੰ ਗੁਰੂ ਦੇ ਬਚਨ ਮੰਨ, ਗੁਰੂ ਦੇ ਪਾਏ ਪੂਰਨਿਆਂ ਤੇ ਤੁਰ, ਦਸਤਾਰ ਸਜਾ। ਅਫਸੋਸ, ਅੱਜ ਦਾ ਸਿੱਖ ਭੁੱਲਿਆ ਫਿਰਦਾ, ਰੱਬ ਦਾ ਰਾਹ ਛੱਡ ਕੇ ਕੁਰਾਏ ਰਾਹ ਤੁਰਿਆ ਹੋਇਆ। ਰਾਓ ਬਾਈ, ਆਪਣੇ ਮਨ ਨੂੰ ਸਮਝਾਈਏ, ਮਨਾ ਆ ਮਨੁੱਖਾ ਜਨਮ ਬਾਰ ਬਾਰ ਪ੍ਰਾਪਤ ਨਹੀਂ ਹੋਣਾ। ਇਹ ਸਮਾਂ ਮਿਲਿਆ, ਉਸ ਗੁਰੂ ਦੀ ਬਖਸ਼ਿਸ਼ ਹਾਸਲ ਕਰ, ਰਹਿਣੀ ਬਹਿਣੀ ਵਿੱਚ ਰਹੋ, ਪੰਜਾਂ ਕੱਕਿਆਂ ਦਾ ਧਾਰਨੀ ਬਣ, ਸੁੰਦਰ ਦਸਤਾਰ ਸਜਾ। ਜੇ ਸਿੱਖ ਹੋ ਕੇ ਟੋਪੀ ਪਾਉਂਦਾ ਤਾਂ ਫਿਰ ਇੱਥੇ ਬਖਸ਼ਿਸ਼, ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਿਲ, ਸੱਤ ਜਨਮ ਕੋੜੀ ਦਾ ਮਿਲਦਾ ਜੇ ਸਿੱਖ ਹੋ ਕੇ ਵੀ ਟੋਪੀ ਪਾਵੇ। ਸਿੱਖ ਦਾ ਫਰਜ਼ ਆਪਣੇ ਧਰਮ ਵਿੱਚ ਰਹਿਣਾ, ਹਿੰਦੂ ਹੈ ਉਹ ਆਪਣੇ ਧਰਮ ਵਿੱਚ ਰਹੇ, ਗੱਲ ਵਿੱਚ ਜਨੇਊ ਪਾਵੇ, ਮੁਸਲਮਾਨ ਹੈ ਆਪਣੇ ਧਰਮ ਵਿੱਚ ਰਹੇ। ਪਰ ਸਿੱਖ ਦਾ ਧਰਮ ਪੰਜਾਂ ਕੱਕਿਆਂ ਦਾ ਧਾਰਨੀ ਬਣ ਜਾਣਾ ਤੇ ਗੁਰੂ ਦੀ ਬਖਸ਼ੀ ਸੁੰਦਰ ਦਸਤਾਰ ਨੂੰ ਸਜਾਵੇ, ਸਿੱਖੀ ਸਰੂਪ ਪੂਰਨ ਧਾਰਨ ਕਰ ਲੈ। ਅੱਜ ਦਾ ਮੁਸਲਮਾਨ ਕਹਿੰਦਾ ਮੈਂ ਸਿੱਖ ਬਣ ਜਾਵਾਂ। ਦਾਸ, ਆ ਥੋੜੇ ਦਿਨ ਹੋਏ ਕੁਵੈਤ ਦੀ ਧਰਤੀ ਤੇ ਜਦੋਂ ਗਏ, ਕੁਝ ਦਿਨ ਕੀਰਤਨ ਕੀਤਾ, ਇੱਕ ਮੁਸਲਮਾਨ ਜਿਹਦੇ ਹਿਰਦੇ ਵਿੱਚ ਭਾਵਨਾ, ਪਿਆਰ ਬੜਾ, ਗੁਰੂ ਦੇ ਦਰ ਤੇ ਆਉਂਦਾ, ਸੇਵਾ ਕਰਦਾ, ਸਿਮਰਨ ਕਰਦਾ, ਕੀਰਤਨ ਸੁਣਦਾ, ਨਿਤਾ ਪਰਤ ਨਿਯਮ ਹੈ। ਪਰ ਜਦੋਂ ਦਾਸ ਵਾਪਸ ਆਉਣ ਲੱਗੇ ਤੇ ਉਸ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ, ਹੱਥ ਜੋੜੇ, ਭਾਈ ਸਾਹਿਬ ਜੀ ਆਪ ਜਾ ਰਹੇ ਹੋ, ਮੇਰੇ ਵਾਸਤੇ ਇੱਕ ਅਰਦਾਸ ਕਰ ਜਾਓ। ਮੈਂ ਉਸ ਮੁਸਲਮਾਨ ਵੀਰ ਵੱਲ ਤੱਕਿਆ, ਖਿਆਲ ਆਇਆ ਅੱਜ ਦਾ ਮਨੁੱਖ ਦੁਖੀ ਹੈ, ਹੋ ਸਕਦਾ ਇਸ ਨੂੰ ਵੀ ਕੋਈ ਦੁੱਖ ਹੋਵੇ, ਇਸ ਵਾਸਤੇ ਚਾਹੁੰਦਾ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਜਾਵੇ।
ਪੁੱਛਿਆ, ਭਲਿਆ ਕੀ ਦੁੱਖ ਹੈ, ਕਿਸ ਵਾਸਤੇ ਕਹਿੰਦੇ ਅਰਦਾਸ ਕਰੋ? ਹੱਥ ਜੋੜੇ, ਭਾਈ ਸਾਹਿਬ ਮੈਨੂੰ ਕੋਈ ਦੁੱਖ ਨਹੀਂ, ਮੇਰੀ ਇੱਕ ਇੱਛਾ ਹੈ ਕਿ ਮੈਂ ਸਿੱਖ ਸੱਜ ਜਾਵਾਂ। ਭਾਈ ਸਾਹਿਬ, ਆ ਤਿੰਨ ਵਾਰ ਮੈਂ ਕੇਸ ਰੱਖੇ ਪਰ ਮੈਂ ਸਿੱਖ ਨਾ ਬਣ ਸਕਿਆ, ਮੇਰੇ ਕੇਸ ਕਤਲ ਕਰ ਦਿੱਤੇ ਗਏ ਕਿਉਂਕਿ ਮੈਂ ਮੁਸਲਮਾਨ ਹਾਂ, ਕੁਵੈਤ ਦੀ ਧਰਤੀ ਤੇ ਰਹਿੰਦਾ। ਪਰ ਇਸ ਵਾਸਤੇ ਭਾਈ ਸਾਹਿਬ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਆਹ ਜਨਮ ਤੋਂ ਬਾਅਦ ਮੇਰਾ ਅਗਲਾ ਜਨਮ ਸਿੱਖਾਂ ਦੇ ਘਰ ਹੋਵੇ ਤੇ ਮੈਂ ਸਿੱਖ ਬਣ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਛਕ ਕੇ ਪੰਜਾਂ ਕੱਕਿਆਂ ਦਾ ਧਾਰਨੀ ਬਣ ਕੇ ਤੇ ਸਿੱਖ ਹੋ ਜਾਵਾਂ, ਫਿਰ ਮੇਰਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇਗਾ। ਮੇਰਾ ਦਿਲ ਕਰਦਾ ਕਿ ਇੱਕ ਵਾਰ ਅੰਮ੍ਰਿਤ ਛਕ ਲਵਾਂ। ਆ ਇੱਕ ਮੁਸਲਮਾਨ ਵੀਰ ਦੀ ਭਾਵਨਾ ਹੈ ਸਿੱਖ ਬਣਨ ਦੀ, ਅੰਮ੍ਰਿਤ ਛਕਣ ਦੀ। ਤੇ ਅੱਜ ਦਾ ਸਿੱਖ ਕਦੇ ਝਾਤ ਮਾਰੀਏ, ਅੱਜ ਦਾ ਸਿੱਖ ਨਾਈਆਂ ਦੀ ਦੁਕਾਨਾਂ ਤੇ ਬੈਠਾ ਹੈ, ਉਹ ਚਾਹੁੰਦਾ ਕਿ ਮੈਂ ਕੇਸ ਕਤਲ ਕਰਾ ਲਵਾਂ, ਕੇਸਾਂ ਦੀ ਵਿਧ ਵੀ ਕਰਦਾ। ਅੱਜ ਤੱਕੀਏ ਮੇਰੀਆਂ ਭੈਣਾਂ ਵੀ ਕੇਸਾਂ ਦੀ ਵਿਧ ਵੀ ਕਰਦੀਆਂ। ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਾਂ, ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂ, ਆਓ ਬਾਈ ਜੇ ਤੁਹਾਨੂੰ ਸਿੱਖਾਂ ਦੇ ਘਰ ਜਨਮ ਮਿਲਿਆ ਤੇ ਇਸ ਵਿਰਸੇ ਨੂੰ ਸੰਭਾਲ ਲਈਏ, ਆਓ ਬਾਈ ਪੂਰਨ ਹੋ ਜਾਈਏ। ਜਦੋਂ ਪੂਰਨ ਹੋ ਜਾਵਾਂਗੇ, ਦਸਤਾਰ ਸਜਾਵਾਂਗੇ, ਗੁਰੂ ਦੀ ਸਿੱਖੀ ਜੋ ਗੁਰੂ ਨੇ ਬਖਸ਼ੀ ਹੈ ਇਸ ਨੂੰ ਗਹਿਣਾ ਮੰਨ ਕੇ ਹੰਡਾਵਾਂਗੇ ਤੇ ਫਿਰ ਗੁਰੂ ਬਖਸ਼ਿਸ਼ ਕਰੇਗਾ, ਝੋਲੀਆਂ ਭਰ ਦੇਵੇਗਾ। ਆਓ ਫਿਰ ਆਪਣੇ ਮਨ ਨੂੰ ਸਮਝਾ ਲਈਏ, ਇਹ ਮੰਜ਼ਲ ਦੂਰ ਬਥੇਰੀ ਜੋ ਮਿਲਦੀ ਨਾ ਹਰ ਵੇਲੀ। ਹਰ ਵਾਰੀ ਤਾਂ ਇਹ ਮਨੁੱਸ਼ਾ ਜਨਮ ਨਹੀਂ ਪ੍ਰਾਪਤ ਹੋਣਾ, ਤੈਨੂੰ ਇਹ ਦਾਤ ਪ੍ਰਾਪਤ ਹੋਈਏ ਤੇ ਹੁਣ ਰਹਿਤਾਂ ਵਿੱਚ ਰਹਿ, ਬਖਸ਼ਿਸ਼ ਹਾਸਲ ਕਰ, ਇਸ ਸਿੱਖੀ ਨੂੰ ਗਹਿਣਾ ਮੰਨ ਕੇ ਹੰਡਾ। ਆ ਜਿਵੇਂ ਬੀਬੀਆਂ ਗਹਿਣਾ ਪਾਉਂਦੀਆਂ, ਕਿਸ ਵਾਸਤੇ? ਆਪਣੇ ਸਰੀਰ ਨੂੰ ਸ਼ਿੰਗਾਰਦੀਆਂ, ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ। ਤੇ ਆ ਬਈ ਸਿੱਖਾ, ਤੇਰਾ ਵੀ ਪਤੀ ਉਹ ਪਰਮਾਤਮਾ, ਤੂੰ ਵੀ ਉਹਨੂੰ ਖੁਸ਼ ਕਰ ਆਪਣੇ ਸਰੀਰ ਤੇ। ਆ ਗਹਿਣਾ ਪੰਜਾਂ ਕੱਕਿਆਂ ਦਾ ਧਾਰਨੀ ਬਣ, ਆਪਣੇ ਗੁਰੂ ਨੂੰ ਮਨਾ ਲੈ, ਆਪਣੇ ਗੁਰੂ ਨੂੰ ਖੁਸ਼ ਕਰ ਲੈ। ਇਹ ਵਾਰ ਵਾਰ ਦਾਤ ਪ੍ਰਾਪਤ ਨਹੀਂ ਹੋਣੀ, ਤੇ ਆ ਫਿਰ ਇੱਕ ਵਾਰ ਮਨ ਨੂੰ

ਕਿਉਂ ਦਿਨ ਰਾਤ ਇਹਨਾਂ ਨਸ਼ਿਆਂ ਵਿੱਚ ਗਲਤਾਨ ਹੋਏ, ਕਿਉਂ ਆਪਣਾ ਆਪ ਅਜਾਈ ਗਵਾਰੇ, ਆ ਨਰਕਾਂ ਦਾ ਰਾਹ ਅਪਣਾ ਬੈਠੇ। ਦਿਨ ਰਾਤ ਇਹਨਾਂ ਨਸ਼ਿਆਂ ਵਿੱਚ ਗਲਤਾਨ ਹੋਇਆ। ਇਹ ਨਸ਼ੇ ਤੇ ਇੱਕ ਦਿਨ ਸਰੀਰ ਨੂੰ ਖਾ ਜਾਂਦੇ, ਇੱਕ ਜਨਮ ਅਜਾਈ ਗਵਾ ਜਾਵੇ, ਇੱਕ ਸਰੀਰ ਨੂੰ ਮਿੱਟੀ ਵਿੱਚ ਰੋਲ ਜਾਵੇ। ਇਸੇ ਵਾਸਤੇ ਤੇ ਭਾਈ ਸਾਹਿਬ ਕਹਿੰਦੇ, ਕੁੱਠਾ ਹੁੱਕਾ ਚਰਸ ਤਮਾਕੂ, ਗਾਂਜਾ ਟੋਪੀ ਤਾੜੀ ਖਾਕੂ, ਇਨਕੀ ਔਰ ਨਾ ਕਬੂ ਦੇਖੈ, ਰਹਿਤਵੰਤ ਸੋ ਸਿੰਘ ਬਸਿੱਖ ਹੈ। ਉਹੀ ਉਹ ਸਿੱਖ ਰਹਿਣੀ ਬਹਿਣੀ ਵਿੱਚ ਹੈ ਜਿਹੜਾ ਭੁੱਲ ਕੇ ਵੀ ਇਹਨਾਂ ਨਸ਼ਿਆਂ ਦੇ ਨੇੜੇ ਨਹੀਂ ਜਾਂਦਾ। ਪਰ ਅਫਸੋਸ, ਅੱਜ ਦਾ ਸਿੱਖ ਤਾਂ ਦਿਨ ਰਾਤ ਨਸ਼ਿਆਂ ਵਿੱਚ ਹੀ ਗਲਤਾਨ ਹੈ। ਬੜੀਆਂ ਸੁੰਦਰ ਕੋਠੀਆਂ ਹੁੰਦੀਆਂ, ਜਦੋਂ ਜਾ ਕੇ ਤੱਕੀਦਾ ਬੜੀਆਂ ਕੀਮਤੀ ਬੋਤਲਾਂ ਲੱਗੀਆਂ ਹੁੰਦੀਆਂ। ਕਿਸ ਵਾਸਤੇ? ਕਿ ਜਿਹੜਾ ਸਾਡੇ ਘਰ ਆਵੇ ਤੱਕੇ, ਇਹ ਸੇਠ ਹੈ, ਬੜਾ ਵੱਡਾ ਸਰਦਾਰ ਹੈ, ਹਰ ਤਰ੍ਹਾਂ ਦੀ ਕੀਮਤੀ ਬੋਤਲ ਇਸਦੇ ਘਰ ਲੱਗੀ ਹੋਈ। ਅਫਸੋਸ, ਸਾਨੂੰ ਸ਼ਰਾਬ ਦੀਆਂ ਬੋਤਲਾਂ ਤੇ ਮਾਣ ਰਿਹਾ, ਸਿੱਖੀ ਤੇ ਮਾਣ ਨਾ ਰਿਹਾ। ਉਹ ਸਿੱਖਾ ਕਿਤੇ ਸ਼ਰਾਬ ਦੀ ਬੋਤਲ ਦੀ ਥਾਂ ਉਹ ਗੁਰੂ ਬਖਸ਼ਿਸ਼ ਦੀ ਕੋਈ ਨਿਸ਼ਾਨੀ ਤੇਰੇ ਘਰ ਲੱਗੀ ਹੁੰਦੀ, ਕੋਈ ਸ੍ਰੀ ਸਾਹਿਬ ਲੱਗੀ ਹੁੰਦੀ, ਤਦ ਕਹਿ ਸਕਦਾ ਸੀ ਕਿ ਮੈਂ ਸਿੱਖ ਹਾਂ, ਬੋਤਲਾਂ ਦਾ ਮਾਣ ਕਰਦਾ ਤੇ ਫਿਰ ਕਹਿੰਦਾ ਗੁਰੂ ਮੇਰੇ ਤੇ ਬਖਸ਼ਿਸ਼ ਨਹੀਂ ਕਰਦਾ। ਭੁੱਲਿਆ ਤਾਂ ਤੂੰ ਆਪ ਫਿਰਦਾ, ਗੁਰੂ ਤੋਂ ਦੂਰ ਹੁੰਦਾ ਫਿਰਦਾ। ਉਹ ਸਿੱਖਾ, ਗੁਰੂ ਦਾ ਬਚਨ ਮੰਨ, ਦਸਤਾਰ ਸਜਾ। ਇੱਕ ਸਰਦਾਰ ਮਿਲਟਰੀ ਦਾ ਸਰਦਾਰ ਹੈ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਇਸ਼ਨਾਨ ਕੀਤਾ, ਦਸਤਾਰ ਸਜਾਈ, ਪਰ ਜਦੋਂ ਦਾੜਾ ਬੰਨਣ ਲੱਗਾ, ਇੱਕ 8-9 ਸਾਲ ਦਾ ਬੱਚਾ ਸਵਾਲ ਕਰ ਦਿੱਤਾ, ਐ ਸਰਦਾਰ ਜੀ, ਆ ਕੀ ਲਪੇਟ ਰਹੇ ਹੋ? ਬੇਟਾ, ਮੈਂ ਦਾੜਾ ਬੰਨ ਰਿਹਾ, ਦਾੜੇ ਨੂੰ ਲਪੇਟ ਰਿਹਾ। ਕਹਿਣ ਲੱਗਾ, ਨਹੀਂ, ਇਹ ਦਾੜਾ ਨਹੀਂ, ਇਹ ਕੀ ਲਪੇਟ ਰਿਹਾ? ਉਹ ਬੇਟਾ, ਮੈਂ ਦਾੜਾ ਲਪੇਟ ਰਿਹਾ। ਕਹਿਣ ਲੱਗਾ, ਸਰਦਾਰ ਜੀ, ਇਹ ਦਾੜਾ ਨਹੀਂ, ਇਹ ਸਿੱਖੀ ਦਾ ਨਿਸ਼ਾਨ ਸਾਹਿਬ ਹੈ ਜਿਹਨੂੰ ਲਪੇਟ ਰਹੇ ਹੋ। ਜਿਸ ਕੌਮ ਦਾ ਨਿਸ਼ਾਨ ਲਪੇਟਿਆ ਜਾਵੇ, ਉਹ ਕੌਮ ਵੀ ਲਪੇਟੀ ਜਾਂਦੀ। ਜਿਸ ਕੌਮ ਦਾ ਆ ਨਿਸ਼ਾਨ ਸਾਹਿਬ ਹੀ ਲਪੇਟ ਦਈਏ, ਕੌਮ ਲਪੇਟੀ ਗਈ, ਇਹ ਤਾਂ ਲਹਿਰਾਉਂਦਾ ਹੀ ਚੰਗਾ ਲੱਗਦਾ। ਉਹ ਸਰਦਾਰ ਦੇ ਨੇਤਰਾਂ ਵਿੱਚ ਉਹ ਜਲ ਵਹਿਣ ਲੱਗ ਪਿਆ। ਇੱਕ 8-9 ਸਾਲ ਦੇ ਬੱਚੇ ਨੇ ਸਵਾਲ ਕੀਤਾ, ਬਸ ਮਨ ਬਦਲ ਗਿਆ, ਦਾੜਾ ਖੋਲ ਦਿੱਤਾ, ਪ੍ਰਕਾਸ਼ ਕਰ ਦਿੱਤਾ। ਆਓ ਬਾਈ, ਬਸ ਕਿਤੇ ਕਿਸੇ ਬੱਚੇ ਦੀ ਗੱਲ ਵੀ ਕਈ ਵਾਰ ਤੀਰ ਬਣ ਕੇ ਲੱਗ ਜਾਂਦੀ ਹੈ। ਤੇ ਆਓ, ਜੇ ਸੱਚਮੁੱਚ ਗੁਰੂ ਦੇ ਹਾਂ ਤੇ ਫਿਰ ਆ ਬਚਨ ਗੁਰੂ ਦੇ ਹਨ। ਸੁੰਦਰ ਦਸਤਾਰ ਸਜਾ, ਆਪਣਾ ਸੁੰਦਰ ਦਾੜਾ ਪ੍ਰਕਾਸ਼ ਕਰ ਤੇ ਗੁਰੂ ਦੇ ਦਰ ਤੇ ਨਮਸਕਾਰ ਕਰ, ਰਹਿਣੀ ਬਹਿਣੀ ਵਿੱਚ ਰਹੋ, ਇਹਨਾਂ ਨਸ਼ਿਆਂ ਦਾ ਤਿਆਗ ਕਰ, ਫਿਰ ਗੁਰੂ ਬਖਸ਼ਿਸ਼ ਕਰੇਗਾ, ਤੇਰੀਆਂ ਝੋਲੀਆਂ ਭਰ ਦੇਵੇਗਾ। ਆ ਬਈ, ਮਨ ਨੂੰ ਸਮਝਾ ਲਈਏ।

ਇਹ ਹੁਣ ਭੋਜਨ ਮਿਲੇਗਾ ਕਿੱਥੋਂ? ਪਹਿਲਾਂ ਤਾਂ ਵਿਚਾਰ ਸੀ ਇਹ ਭੋਜਨ ਸਤਿਗੁਰੂ ਜੀ ਨੇ ਦੱਸਿਆ, ਹੁਣ ਸਤਿਗੁਰੂ ਜੀ ਦੱਸ ਰਹੇ ਨੇ ਭੋਜਨ ਕਿੱਥੋਂ ਮਿਲੇਗਾ। ਇਹ ਬੜਾ ਸੁੰਦਰ ਭੋਜਨ, ਸੱਚ ਦਾ ਭੋਜਨ ਮਿਲੇਗਾ ਕਿੱਥੋਂ?

ਇਹ ਭੋਜਨ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਭੋਜਨ ਹੈ। ਦੁਬਾਰਾ ਫਿਰ ਕਹਿੰਦੇ ਹਨ ਅੰਮ੍ਰਿਤ, ਅੰਮ੍ਰਿਤਦਾਰ ਹੁੰਦਾ ਜੋ ਆਤਮਕ ਜੀਵਨ ਦੇਵੇ, ਜੋ ਆਤਮਕ ਮੌਤ ਤੋਂ ਬਚਾ ਲਵੇ ਉਹ ਅੰਮ੍ਰਿਤ। ਆਤਮਕ ਜੀਵਨ ਦੇਣ

ਭੋਜਨ ਤਾਂ ਬੜੇ ਖਾਈਦੇ ਨੇ, ਸੱਚ ਹੈ ਨਾ, ਪਰ ਕੋਈ ਐਸਾ ਭੋਜਨ ਖਾ ਕੇ ਦਾਵਾ ਕਰ ਸਕਦਾ ਕਿ ਮੈਂ ਭੋਜਨ ਖਾਵਾਂਗਾ ਤੇ ਮੈਨੂੰ ਮੋਕਸ਼ ਦੁਆਰ ਮਿਲ ਜਾਏਗਾ? ਕੋਈ ਦਾਵਾ ਕਰ ਸਕਦਾ ਕਿ ਮੈਂ ਭੋਜਨ ਖਾਵਾਂਗਾ ਮੇਰੀ ਮੁਕਤੀ ਹੋ ਜਾਏਗੀ? ਤੇ ਸਤਿਨਾਮ ਸ੍ਰੀ ਵਾਹਿਗੁਰੂ। 36 ਪ੍ਰਕਾਰ ਦੇ ਕੋਈ ਭੋਜਨ ਵੀ ਬਣਾ ਲਵੇ, ਚੰਗੀ ਤਰ੍ਹਾਂ ਸਵਾਦਲੇ ਭੋਜਨ ਬਣਾ ਕੇ ਪੇਟ ਭਰ ਲਵੇ, ਕੋਈ ਦਾਵਾ ਕਰ ਸਕਦਾ ਮੇਰੇ ਖਾਦੇ ਭੋਜਨ ਦੇ ਨਾਲ ਮੇਰਾ ਮੋਕਸ਼ ਪਦ ਪ੍ਰਾਪਤ ਹੋ ਜਾਏਗਾ? ਨਹੀਂ, ਇੱਕੋ ਹੀ ਭੋਜਨ ਹੈ।

ਗੁਰਸਿੱਖਾਂ ਲੱਗੀ, ਗੁਰਸਿੱਖ ਲੱਭਦੇ ਨੇ ਵੀ ਜਿਹਨੂੰ ਭੁੱਖ ਲੱਗੀ ਹੋਏਗੀ ਨਾ ਜ਼ਰੂਰ ਲੱਭੇਗਾ, ਠੀਕ ਹੈ ਨਾ। ਜਿਹਨੂੰ ਅੰਨ ਦੀ ਭੁੱਖ ਲੱਗੀ ਹੋਵੇ ਭੱਜਦਾ ਜਾਂਦਾ, ਜਿੱਥੇ ਲੰਗਰ ਚੱਲ ਰਿਹਾ ਹੋਵੇ ਜਿੱਥੇ ਮਿਲੇਗਾ ਜ਼ਰੂਰ ਲੱਭੇਗਾ। ਜਨਮ ਤਿੰਨਾਂ ਕਾ

ਤੇ ਇਹ ਵੀ ਫਿਰ ਸਾਸੇ। ਜੇ ਗੁਰਸਿੱਖ ਨੂੰ ਭੁੱਖ ਲੱਗਦੀ ਹੈ ਤਾਂ ਮੇਰੇ ਗੋਬਿੰਦ ਨੂੰ ਵੀ ਭੁੱਖ ਲੱਗਦੀ ਹੈ, ਸਤਨਾਮ ਸ਼੍ਰੀ ਫਿਰ ਪਰਮਾਤਮਾ ਨੂੰ ਵੀ ਭੁੱਖ ਲੱਗਦੀ ਹੈ। ਇਹ ਸੱਚੀ ਗੱਲ ਹੈ।

ਸਾਨੂੰ ਭੁੱਖ ਲੱਗਦੀ ਅਸੀਂ ਲੰਗਰ ਵੱਲ ਜਾਂਦੇ ਹਾਂ, ਆ ਗੋਬਿੰਦ ਨੂੰ ਭੁੱਖ ਲੱਗਦੀ ਤੇ ਜਾ ਭਾਈ ਲਾਲੋ ਦਾ ਦਰਵਾਜ਼ਾ ਖੜਕਾਉਂਦੇ ਜਦੋਂ ਸਤਨਾਮ ਸੀ। ਗੱਲ ਪ੍ਰੇਮ ਦੀ ਭੁੱਖ ਦੀ, ਆ ਭੁੱਖ ਲੱਗਦੀ ਹੈ ਪੀਲਣੀ ਦਾ ਦਰਵਾਜ਼ਾ ਖੜਕਾਉਂਦੇ ਨੇ ਸਤਨਾਮ ਸੀ। ਗੱਲ ਪ੍ਰੇਮ ਦੀ ਹੈ, ਆ ਭੁੱਖ ਲੱਗੀ ਸੀ ਜਾ ਦਰਵਾਜ਼ਾ ਖੜਕਾਇਆ, ਉਹ ਇਤਨੇ ਪ੍ਰੇਮ ਵਿੱਚ ਮਸਤਾਨੇ ਹੋ ਗਏ, ਇਤਨੇ ਹੋ ਗਏ, ਇਤਨੇ ਹੋ ਗਏ, ਤੋ ਕੇਲਿਆਂ ਦੇ ਛਿਲਕੇ ਮੂੰਹ ਚ ਪਾਉਣ ਲੱਗ ਪਏ ਜਦੋਂ ਸਤਨਾਮ ਸ੍ਰੀ। ਪ੍ਰੇਮ ਦੀ ਭੁੱਖ ਐਸੀ ਹੈ, ਐਸੀ ਲੱਗਦੀ ਹੈ, ਐਸੀ ਦੀਵਾਨਗੀ ਹੈ, ਉਹ ਸੰਸਾਰ ਨੂੰ ਭੁੱਲ ਜਾਂਦੀ ਹੈ, ਸੰਸਾਰ ਦੇ ਭੋਜਨ ਨੂੰ ਭੁੱਲ ਜਾਂਦੀ ਹੈ, ਸੰਸਾਰ ਦੇ ਸਵਾਦਾਂ ਨੂੰ ਭੁੱਲ ਜਾਂਦੀ ਹੈ, ਤੇ ਫਿਰ ਪ੍ਰੇਮ ਹੀ ਪ੍ਰੇਮ ਹੀ ਪ੍ਰੇਮ ਹੀ ਪ੍ਰੇਮ ਹੀ ਹੋਰ

ਪਰ ਹੁਣ ਇਹ ਵਿਚਾਰ ਹੁੰਦੀ ਹੈ, ਭੋਜਨ ਤਾਂ ਬੜਾ ਸਵਾਦ ਹੈ ਪਰ ਕਿਹੜੀਆਂ ਕਿਹੜੀਆਂ ਵਸਤੂਆਂ ਦਾ। ਤੇ ਸਲੋਕ ਮਹਿਲਾ ਤੀਜਾ ਵੀ ਧੰਨ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ, ਭੋਜਨ ਤਿੰਨ ਵਸਤੂਆਂ ਦਾ ਪਰ ਉਹ ਕਿਹੜੀਆਂ ਕਿਹੜੀਆਂ ਵਸਤੂਆਂ ਨੇ। ਇਹ ਤਾਂ ਤਿੰਨ ਵਸਤੂਆਂ ਦਾ ਬੜਾ ਸਵਾਦ ਹੈ, ਅਲਾਬੇ ਆਤਮਕ ਆਨੰਦ ਦੇਣ ਵਾਲਾ ਹੈ, ਪਰ ਉਹ ਵਸਤੂਆਂ ਕਿਹੜੀਆਂ ਨੇ।

ਦੋ ਮਧਾਣੀਆਂ ਵਿੱਚ ਇੱਕ ਅੰਤਰ ਹੈ, ਭਾਵ ਇੱਕੋ ਹੀ, ਇੱਕ ਬਿੰਦੀ ਦਾ ਫਰਕ ਹੈ। ਜਿਹੜੀ ਪਹਿਲਾਂ ਸ਼ਬਦ ਬੋਲਦੇ ਨੇ ਉਹਦੇ ਚ ਟਿੱਪੀ ਨਹੀਂ ਹੈ, ਇਹ ਮਧਾਣੀ ਟਿੱਪੀ ਹੈ।

ਉਹਨੂੰ ਰਜਾਉਣ ਵਾਸਤੇ, ਰਿੰਨਣ ਵਾਸਤੇ, ਇਹ ਤਿੰਨ ਵਸਤੂਆਂ ਵਿੱਚ ਨਾਮ ਰੂਪੀ ਜਲ ਪੈਂਦਾ ਜੋ ਸਤਨਾਮ ਸੀ। ਬਿਨਾ ਨਾਮ ਤੋਂ ਸੰਤੋਖ ਕੁਛ ਨਹੀਂ, ਬਿਨਾ ਨਾਮ ਤੋਂ ਵਿਚਾਰ ਵੀ ਕੁਛ ਨਹੀਂ, ਬਿਨਾ ਨਾਮ ਤੋਂ ਸੱਤ ਵੀ ਕੁਛ ਨਹੀਂ। ਕਈ ਵਾਰੀ ਦਾਸ ਨੂੰ ਇੱਕ ਵਿਚਾਰ ਹੁੰਦੀ ਹੈ ਵੀ ਹਰਨਾਕਸ਼ ਨੇ ਤਪ ਦਾ ਬੜਾ ਕੀਤਾ, ਕਹਿੰਦੇ ਨੇ ਪ੍ਰਸੰਨ ਵੀ ਕਰ ਲਿਆ ਪ੍ਰਮਾਤਮਾ ਨੂੰ, ਪਰ ਜਦੋਂ ਮੰਗ ਮੰਗਣ ਲੱਗਿਆ

ਆਪਣੀ ਸ਼ਾਨ ਪਿੱਛੇ ਲਾਕਸ਼ ਬੋਲਿਆ, ਹੇ ਪ੍ਰਭੂ ਮੈਂ ਨਾ ਮਰਾਂ। ਚਲੋ ਗੱਲ ਹੋ ਗਈ, ਤੂੰ ਕਹਿ ਦਿੱਤਾ ਮੈਂ ਨਾ ਮਰਾਂ, ਮੈਂ ਪ੍ਰਧਾਨ ਹੋ ਗਈ ਜੋ ਸਤਨਾਮ ਸ਼ੀਲ, ਤੇਰੀ ਮੰਗ ਦੇ ਵਿੱਚ ਹੀ ਮੈਂ ਪ੍ਰਧਾਨ ਹੋ।

ਤੇ ਤੂੰ ਮੌਤ ਦੇ ਕਾਰਨ ਵੀ ਆਪ ਦੱਸਣ ਲੱਗ ਗਿਆ ਜੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨੇ ਮਰਾਂ ਨਾ ਰਾਤੀ ਮਰਾਂ। ਤੂੰ ਆਪ ਹੀ ਮੌਤ ਦੇ ਕਾਰਨ ਦੱਸਣ ਲੱਗ ਪਿਆ ਆਪਣੀ ਸਿਆਣਪ ਦੇ ਨਾਲ। ਤੈਨੂੰ ਪਤਾ ਨਹੀਂ ਸੀ ਕਿ ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਏ। ਜਿਹੜੇ ਤੂੰ ਮੌਤ ਦੇ ਕਾਰਨ ਦੱਸ ਰਿਹਾ ਪਰਮਾਤਮਾ ਦੇ ਪਾਸ ਹੋਰ ਵੀ ਕੋਈ ਕਾਰਨ ਹੋ ਸਕਦਾ ਜਿਹੜਾ ਤੈਨੂੰ ਚੇਤੇ ਨਾ ਹੋਵੇ? ਜਦੋਂ ਸਤਨਾਮ ਸ੍ਰੀ ਵਾਹਿਗੁਰੂ ਹੋਰ ਵੀ ਕੋਈ ਕਾਰਨ ਹੋ ਸਕਦਾ? ਜੇ ਚੰਗਾ ਹੁੰਦਾ ਹਰ ਨਾਕਸ਼ ਕਹਿੰਦਾ ਹੇ ਪ੍ਰਭੂ ਮੈਨੂੰ ਜੀਵਨ ਦੀ ਜੁਗਤ ਦੇ ਦੇ, ਹੇ ਪ੍ਰਭੂ ਤੂੰ ਮੈਨੂੰ ਜੀਵਨ ਦੀ ਜੁਗਤ ਦੇ ਦੇ। ਉਹ ਜੀਵਨ ਤਾਂ ਮਿਲਿਆ ਨਹੀਂ ਤੇ ਫਿਰ ਮੌਤ ਦਾ ਕਾਹਦਾ ਡਰ ਸੀ ਤੈਨੂੰ? ਜਦੋਂ ਸਤਨਾਮ ਸ੍ਰੀ ਵਾਹਿਗੁਰੂ ਜੀਵਨ ਲੈਂਦਾ, ਜੇ ਤੂੰ ਕਹਿ ਦਿੰਦਾ ਮੈਨੂੰ ਜੀਵਨ ਦੇ ਤਾਂ ਫਿਰ ਪਰਮਾਤਮਾ ਪ੍ਰਧਾਨ ਹੁੰਦਾ, ਤੇਰੀ ਮੈਂ ਪ੍ਰਧਾਨ ਨਾ ਹੁੰਦੀ। ਜਦੋਂ ਨਾਮ ਤੋਂ ਕੋਈ ਦੂਰ ਚਲਾ ਜਾਏ, ਰਾਵਣ ਵਰਗਾ ਵਿਦਵਾਨ ਵੀ ਮੂਰਖ ਬਣ ਗਿਆ ਜਦੋਂ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਨਾਮ ਤੋਂ ਦੂਰ ਚਲਾ ਗਿਆ। ਸਤ ਸੰਤੋਖ ਵਿਚਾਰ ਉਦੋਂ ਹੀ ਹੈ ਜੇ ਨਾਮ ਦਾ ਆਧਾਰ ਹੈ।

ਭਾਈ ਜੇ ਸਿਰਫ ਭੋਜਨ ਛੱਡੀਦਾ ਨਾ, ਸਾਰੇ ਬੜੇ ਮਿਹਣੇ ਮਾਰਦੇ ਨੇ ਵੀ ਖਾਈ ਜਾਣਾ ਹੁਣ ਤੂੰ ਬਸ ਕਰ, ਆ ਥੋੜਾ ਜਿਹਾ ਵੱਧ ਖਾ ਲਈਏ, ਘੱਟ ਖਾਇਆ ਕਰ ਬਿਮਾਰ ਹੋ ਜਾਏਗਾ। ਇਹ ਗੱਲ ਵੀ ਠੀਕ ਹੈ, ਸਾਹਿਬ ਵੀ ਕਹਿੰਦੇ ਨੇ ਘੱਟ ਖਾਇਆ ਕਰ ਤੇ ਘੱਟ ਸੋਇਆ ਕਰ, ਜਦੋਂ ਸਤਨਾਮ ਸ਼੍ਰੀ ਹੋਏ। ਬਈ ਜੇ ਤਿੰਨ ਵਾਰੀ ਜਾਂ ਪੰਜ ਵਾਰੀ ਖਾਣ ਲੱਗ ਜੇ ਸਾਰੇ ਰੋਕਣਗੇ ਨਾ, ਪਰ ਸੱਚ ਦੇ ਭੋਜਨ ਬਾਰੇ ਪਤਾ ਕੀ ਕਹਿੰਦੇ ਨੇ, ਜਦੋਂ ਵੀ ਤੇਰਾ ਦਿਲ ਕਰੇ ਛੱਕੀ ਜਾਇਆ ਕਰ, ਜਦੋਂ ਸਤਨਾਮ ਸ਼੍ਰੀ ਹੋਏ, ਜਦੋਂ ਵੀ ਤੇਰਾ ਮਨ ਕਰੇ ਛੱਕੀ ਜਾਇਆ ਕਰ, ਸਮਾਂ ਨਾ ਦੇਖੀ, ਜਿਸ ਵਕਤ ਵੀ ਤੇਰਾ ਚਿੱਤ ਕਰੇ ਛੱਕਣ ਪੈ ਜਾਈ।

ਇਸ ਭੋਜਨ ਨਾਲ ਤੁਹਾਨੂੰ ਕੋਈ ਬਿਮਾਰੀ ਨਹੀਂ ਆਏਗੀ, ਵਿਕਾਰ ਖਤਮ ਹੋ ਜਾਣਗੇ। ਤੇ ਇਸ ਭੋਜਨ ਛਕਣ ਵਾਲੇ ਨੂੰ ਸਤਿਗੁਰ ਕੀ ਕਹਿੰਦੇ ਨੇ? ਹੁਣ ਫਿਰ ਕੀ ਹੋਏਗਾ?

ਇਹ ਭੋਜਨ ਛਕਦੇ ਹਾਂ ਫਿਰ ਹੋਰ ਕਿਸੇ ਭੋਜਨ ਦੀ ਇਸ ਆਸ ਨਾਲ ਲੋੜ ਰਹੇਗੀ ਕਿ ਤ੍ਰਿਪਤੀ ਵਾਸਤੇ ਹੋਰ ਕੋਈ ਭੋਜਨ ਹੋਵੇ ਜਦੋਂ ਸਤਨਾਮ ਸ਼੍ਰੀ ਵਾਲੇ ਦੂਸਰੇ ਭੋਜਨ ਛਕਣ ਦੀ ਮਨਾਹੀ ਨਹੀਂ ਪਰ ਸਤਿਗੁਰੂ ਕਹਿੰਦੇ ਨੇ ਜੇ ਭਜਨ ਦਾ ਭੋਜਨ ਛਕੇਗਾ ਨਾ ਤੇਰੀ ਤ੍ਰਿਪਤੀ ਤਾਂ ਇਹ ਭੋਜਨ ਕਰ ਦੇਗਾ।

ਬੜਾ ਪਿੰਡ ਨਾਲ ਕੀਤਾ, ਜਿਹਨੇ ਹਰ ਸਮੇਂ ਹਰੀ ਦੀ ਕੀਰਤ ਗਾਈ, ਜਿਹੜਾ ਹਰ ਸਮੇਂ ਹਰੀ ਦੇ ਗੁਣ ਗਾਉਂਦਾ ਹੈ, ਉਹ ਤਾਂ ਦੂਜਿਆਂ ਦਾ ਵੀ ਪਰਦਾ ਕੱਟਦਾ ਜਦ ਸਤਨਾਮ ਕੀਰਤ। ਆਖੋ ਸਾਰੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇੱਕ ਵਾਰੀ ਫੇਰ ਜਪੋ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇੱਕ ਵਾਰੀ ਫੇਰ ਆਖੋ ਧੰਨ ਸ੍ਰੀ ਗੁਰੂ ਤੇਗ। ਬਾਬਾ ਗੁਰਦਿੱਤਾ ਜੀ ਦੇ ਬਰਾਤ ਸਮੇਂ ਛੋਟੀ ਜਿਹੀ ਅਵਸਥਾ ਸੀ, ਬਰਾਤੀ ਬਣ ਕੇ ਨਾਲ ਜਾ ਰਹੇ ਸੀ। ਸਾਹਿਬਾਂ ਨੇ ਰਸਤੇ ਚ ਕੀ ਦੇਖਿਆ, ਆਪਣੇ ਹਾਣ ਦੇ ਬਾਲਕ ਨੂੰ ਨੰਗਾ ਵੇਖਿਆ ਜੋ ਸਤਨਾਮ ਸ੍ਰੀ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ। ਆਪਣੇ ਹਾਣ ਦੇ ਬਾਲਕ ਨੂੰ ਨੰਗਾ ਵੇਖਿਆ, ਬਰਦਾਸ਼ਤ ਨਾ ਕਰ ਸਕੇ, ਆਪਣੇ ਤਨ ਦੇ ਕੱਪੜੇ ਉਤਾਰ ਕੇ ਸ਼ਾਹੀ ਪੁਸ਼ਾਕ ਜਿਹੜੀ ਬਰਾਤ ਵੱਲ ਜਾ ਰਹੇ ਸੀ ਉਸ ਬਾਲਕ ਨੂੰ ਪਹਿਨਾ ਦਿੱਤਾ। ਆਪ ਬਿਨਾਂ ਕੱਪੜਿਆਂ ਤੋਂ ਮਾਤਾ ਜੀ ਪਾਸ ਆ ਗਏ। ਮਾਤਾ ਜੀ ਨੇ ਕਿਹਾ ਕੱਪੜੇ ਕਿੱਥੇ ਨੇ? ਆਖਿਆ ਕਿਸੇ ਦਾ ਮੈਂ ਨਗੇਜ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ। ਸੱਚੇ ਜਿਹੜਾ ਇੱਕ ਬਾਲਕ ਦਾ ਨਗੇਜ ਵੇਖ ਕੇ ਬਰਦਾਸ਼ਤ ਨਹੀਂ ਕਰ ਸਕੇ, ਆਪਣੇ ਕੱਪੜੇ ਦੇ ਦਿੱਤੇ, ਉਹ ਹਿੰਦੁਸਤਾਨ ਦਾ ਨਗੇਜ ਕਿਵੇਂ ਬਰਦਾਸ਼ਤ ਕਰ ਸਕਦੇ ਸੀ? ਆਪਣਾ ਸੀਸ ਦੇ ਦਿੱਤਾ ਜਦ ਸਤਨਾਮ ਸ਼ੀਲ। ਆਪਣਾ ਸੀਸ ਦੇ ਦਿੱਤਾ, ਪੱਤ ਰੱਖੀ, ਧਰਮ ਦੀ ਚਾਦਰ ਬਣ ਗਈ ਜਦ ਸਤਨਾਮ ਸ਼ੀਲ। ਉਸ ਚਾਦਰ ਦੇ ਹੇਠਾਂ ਪਿਆਰ ਜਾ ਗਿਆ, ਉਸ ਚਾਦਰ ਦੇ ਹੇਠਾਂ ਮਨੁੱਖਤਾ ਜਾਗ ਪਈ ਜਦ ਸਤਨਾਮ ਸ਼ੀਲ ਹੋਈ। ਅੱਜ ਚਾਂਦੀ ਚੌਂਕ ਸ਼ੀਸ਼ਗੰਜ ਜਾਓ, ਕਿਵੇਂ ਨਮਸਕਾਰ ਆਉਂਦੀਆਂ ਨੇ ਸਤਨਾਮ ਸ਼੍ਰੀ। ਤਿਲਕ ਜੰਝੂ ਰਾਖਾ ਪ੍ਰਭ ਤਾਂਤਾ, ਕੀਨੋ ਬੜੋ ਕਲੂ ਮੈਂ ਸਾਖਾ। ਸਾਰੇ ਦਾ ਸਤਨਾਮ ਸ਼੍ਰੀ। ਐਸਾ ਪਹਿਨਾ ਕਰੀਏ

ਹਾਥੀਆਂ ਦੀ, ਘੋੜਿਆਂ ਦੀ, ਰੱਥਾਂ ਦੀ ਸਵਾਰੀ ਕਰਦੇ ਜੀਵਨ ਵਿੱਚ ਆਉਂਦਾ। ਪਰ ਗੁਰਮੁਖ ਕਿਹੜੀ ਸਵਾਰੀ ਕਰਦਾ ਜੇ ਸਤਨਾਮ ਸ਼੍ਰੀ? ਗੁਰਮੁਖ ਮਨ ਰੂਪੀ ਘੋੜੇ ਤੇ ਸਵਾਰੀ ਕਰਦਾ। ਆ ਭਗਤ ਕਬੀਰ ਜੀ ਨੇ ਵੀ ਸਵਾਰੀ ਕੀਤੀ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਮਨ ਰੂਪੀ ਘੋੜੇ ਤੇ ਚੜ ਗਿਆ, ਮੈਂ ਚੜ ਗਿਆ ਤੇ ਮੈਂ ਉਸ ਨੂੰ ਕਿਹਾ ਘੋੜੇ ਨੂੰ, ਚੱਲ ਬਈ ਚੱਲ ਚੱਲ ਚੱਲ ਕਿਧਰ ਚੱਲ, ਤੂੰ ਪਹਿਲਾਂ ਦਸਮ ਦੁਆਰ ਚੱਲ ਕੇ ਨਿਰੰਕਾਰ ਵੱਲ ਚੱਲ, ਜਦ ਸਤਨਾਮ ਸ਼੍ਰੀ ਉਸ ਰਸਤੇ ਚੱਲ, ਦਸਮ ਦੁਆਰ ਤੋਂ ਲੰਘ ਕੇ ਤੂੰ ਨਿਰੰਕਾਰ ਵੱਲ ਚੱਲ। ਦੇਖੀ ਜੇ ਤੂੰ ਥੋੜੀ ਜਿਹੀ ਅੜੀ ਕਰੇਗਾ, ਜੇ ਤੂੰ ਇਧਰ ਉਧਰ ਜਾਏਗਾ ਤੇ ਮੈਂ ਤੈਨੂੰ ਪ੍ਰੇਮ ਦੀਆਂ ਚਾਬਕਾਂ ਮਾਰਾਂਗਾ। ਜਦ ਸਤਨਾਮ ਸ਼੍ਰੀ ਦੇਖੀ ਕਿਤੇ ਰਸਤਾ ਨਾ ਭੁੱਲ ਜਾਈ, ਮੈਨੂੰ ਦਸਮ ਦੁਆਰ ਵੱਲ ਲੈ ਜਾ, ਮੈਨੂੰ ਦਸਮ ਦੁਆਰ ਤੋਂ ਨਿਰੰਕਾਰ ਵੱਲ ਲੈ ਜਾ ਸਤਨਾਮ ਸ਼੍ਰੀ, ਕਿਉਂਕਿ ਮੇਰਾ ਜੀਵਨ ਮਿਲਿਆ ਹੀ ਨਿਰੰਕਾਰ ਵੱਲ ਜਾਣ ਵਾਸਤੇ। ਕੀ ਕਹਿੰਦੇ ਨੇ ਭਗਤ ਕਬੀਰ ਜੀ?

0: चल भाई चल चल चल मन रूपी घोड़े चल
1: चल रे।

ਦੱਸ ਤਾਂ ਕਈ ਵਾਰੀ ਖਿਆਲ ਹੁੰਦਾ ਹੈ, ਕਈ ਵਾਰੀ ਜੇ ਸਰਕਾਰ ਨੂੰ ਟਾਂਗਿਆਂ ਦੀ ਲੋੜ ਪੈ ਜਾਏ ਤਾਂ ਜਿਹਨੇ ਟਾਂਗੇ ਹੁੰਦੇ ਫੜ ਫੜ ਕੇ ਇਕੱਠੇ ਕਰੀ ਜਾਂਦੀ, ਠੀਕ ਹੈ ਨਾ। ਹੁਣ ਟਾਂਗੇ ਅੱਗੇ ਜੋ ਘੋੜਾ ਜੁੜਿਆ ਹੀ ਹੋਇਆ, ਜਦੋਂ ਸਰਕਾਰ ਆਪਣੇ ਕਬਜ਼ੇ ਟਾਂਗੇ ਕਰ ਲੈਂਦੀ ਹੈ ਤੇ ਉਹਨਾਂ ਘੋੜਿਆਂ ਨੂੰ ਪੱਠੇ ਵੀ ਆ ਪਾਉਂਦੀ, ਉਹਨਾਂ ਨੂੰ ਕੰਮ ਵੀ ਆਪ ਦਿੰਦੀ ਹੈ, ਉਹਨਾਂ ਨੂੰ ਮਜ਼ਦੂਰੀ ਵੀ ਆਪ ਦਿੰਦੀ ਹੈ, ਠੀਕ ਹੈ ਨਾ। ਤੇ ਉਹਨਾਂ ਨੂੰ ਨਾ ਹੁਣ ਕੰਮ ਦੀ ਚਿੰਤਾ ਤੇ ਨਾ ਹੋਰ ਕਿਸੇ ਕੰਮ ਦੀ ਚਿੰਤਾ, ਕਿਉਂਕਿ ਹੁਣ ਕੀ ਹੋ ਗਿਆ, ਹੁਣ ਹੁਕਮ ਦੀ ਕਾਰ ਹੋ ਗਈ ਜੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਬੋਂਬੇ ਦੀ ਕਾਰ ਸੀ, ਆਪ ਚਲਦੇ ਸੀ ਜੋ ਸਤਨਾਮ ਸ੍ਰੀ ਵਾਹਿਗੁਰੂ, ਅੱਗੇ ਘੋੜੇ ਨੂੰ ਆਪ ਚਲਾਉਂਦੇ ਸੀ, ਮੈਂ ਦੀ ਕਾਰ ਸੀ, ਹੋਮੇ ਦੀ ਕਾਰ ਸੀ, ਤੇ ਹੁਣ ਹੁਕਮ ਦੀ ਕਾਰ ਹੋ ਗਈ। ਤੇ ਜਦੋਂ ਫਿਰ ਅਸੀਂ ਮਨ ਰੂਪੀ ਘੋੜੇ ਨੂੰ ਸੱਚੀ ਦਰਗਾਹ ਦੇ ਮਾਲਕ ਦੇ ਹਵਾਲੇ ਕਰ ਦਈਏ, ਅੱਜ ਨੇ ਆਏ ਹਾਂ ਜੋ ਸਤਨਾਮ ਚ ਕਰ ਦਈਏ ਹਵਾਲੇ, ਜੋ ਸਤਨਾਮ ਸ੍ਰੀ ਵਾਹਿਗੁਰੂ, ਸੱਚੀ ਦਰਗਾਹ ਦੇ ਹਵਾਲੇ ਕਰ ਦਈਏ ਮਨ ਰੂਪੀ ਘੋੜੇ, ਤੇ ਸੱਚ ਆਖੀਏ ਇਹ ਮਨ ਨੂੰ ਫਿਰ ਪੱਠੇ ਨਾਮ ਦੇ ਸਤਿਗੁਰੂ ਆਪ ਹੋਣਗੇ ਜੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਰੋਜੀ ਵੀ ਆਪ ਦੇਣਗੇ ਤੇ ਹੁਕਮ ਦੀ ਕਾਰ ਹੋਏਗੀ। ਜਦੋਂ ਹੁਕਮ ਦੀ ਕਾਰ ਹੋਏਗੀ ਤੇ ਸਾਰੇ ਟਾਂਗੇ ਘੋੜੇ ਸਰਕਾਰ ਦੇ ਹੋ ਜਾਣਗੇ ਜੋ ਸਤਨਾਮ ਸ੍ਰੀ ਵਾਹਿਗੁਰੂ।

ਵੀ ਘੋੜੇ ਨੂੰ ਕੁਝ ਆਦਤ ਵੀ ਪਈ ਹੋਈ ਹੈ, ਚਾਬਕਾਂ ਮਾਰਨੀਆਂ ਪੈਂਦੀਆਂ ਨੇ। ਅਸੀਂ ਕਈ ਵਾਰ ਵੇਖਿਆ ਇੱਕ ਤਾਂ ਉਦੋਂ ਵੇਖਿਆ ਜਦੋਂ ਹੁਕਮ ਦੀ ਕਾਰ ਵਿੱਚ ਨਾ ਹੋਵੇ ਤੇ ਆਪ ਕੰਮ ਲੱਭਣਾ ਹੋਵੇ, ਇੱਕ ਟਾਂਗਾ ਜਾ ਰਿਹਾ ਹੋਵੇ ਨਾ, ਅਸੀਂ ਉਸ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਜਦੋਂ ਸਤਨਾਮ ਸ੍ਰੀ ਵਾਹਿਗੁਰੂ ਵੀ ਓਵਰਟੇਕ ਕਰਕੇ ਅੱਗੇ ਲੰਘ ਜਾਈਏ ਤਾਂ ਕਿ ਸਾਨੂੰ ਅਗਲਾ ਕੰਮ ਮਿਲ ਜਾਏ, ਕਰਦੇ ਹਾਂ ਨਾ ਓਵਰਟੇਕ, ਇੱਕ ਟਾਂਗ ਤੋਂ ਦੂਜਾ ਟਾਂਗਾ ਅੱਗੇ ਲੰਘਦਾ। ਪਰ ਇਸਦੇ ਵੀ ਕੋਈ ਨੇਮ ਬਣੇ ਹੋਏ ਨੇ, ਜੇ ਨੇਮ ਨੂੰ ਤੋੜ ਕੇ ਅੱਗੇ ਲੰਘ ਜਾਏਗਾ ਤਾਂ ਅਗਲੇ ਟਾਂਗੇ ਵਿੱਚ ਟਾਂਗਾ ਵਜੇਗਾ, ਜਦੋਂ ਸਤਨਾਮ ਸ੍ਰੀ ਵਾਹਿਗੁਰੂ ਜਾਂ ਹੋਰ ਕਿਸੇ ਵਸਤੂ ਵਿੱਚ ਵਜੇਗਾ, ਨੇਮ ਬਣੇ ਹੋਏ ਨੇ ਨਾ। ਇੱਥੇ ਮਨੁੱਖ ਦੀ ਦੌੜ ਲੱਗੀ ਹੋਈ ਹੈ, ਮਨ ਦੀ ਦੌੜ ਲੱਗੀ ਹੈ, ਇੱਕ ਦੂਜੇ ਤੋਂ ਅੱਗੇ ਲੰਘਣ ਦੀ। ਇਸੇ ਦੌੜ ਨੇ ਬੰਦੇ ਨੂੰ ਮਾਰ ਲਿਆ ਜਦੋਂ ਸਤਨਾਮ ਸ੍ਰੀ ਵਾਹਿਗੁਰੂ। ਪਰ ਜੇ ਇਹ ਟਾਂਗਾ ਸਰੀਰ ਰੂਪੀ ਮਨ ਰੂਪੀ ਘੋੜੇ ਨਾਲ ਜੁੜਿਆ ਹੋਇਆ ਤੇ ਜਦੋਂ ਸਰਕਾਰ ਦੇ ਟਾਂਗਿਆਂ ਵਿੱਚ ਆ ਗਿਆ ਤਾਂ ਫੇਰ ਕੋਈ ਇੱਕ ਟਾਂਗੇ ਤੋਂ ਅੱਗੇ ਕੱਟਣ ਦਾ ਯਤਨ ਨਹੀਂ ਕਰਦਾ, ਇੱਕ ਤਰਕੀਬ ਵਿੱਚ ਚੱਲਦੇ ਨੇ, ਇੱਕ ਨੇਮ ਵਿੱਚ ਚੱਲਦੇ ਨੇ, ਤਰਕੀਬ ਨਹੀਂ ਤੋੜ

ਜਿਹੜੀ ਜੋ ਭਗਤੀ ਹੈ ਨਾ ਬਹੁਤ ਜ਼ਰੂਰੀ ਹੈ, ਇਹ ਗੁਰਸਿੱਖ ਦੇ ਕਰਤੱਵ ਲਈ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ। ਆਓ ਸਾਰੇ ਪੜੀਏ ਜੀ।

हर हर हर हर वाहे गुरु सतनाम हर हरे हर

ਕੋਈ ਕੀਮਤ ਅਦਾ ਨਹੀਂ ਹੋ ਸਕਦੀ। ਜਿਸ ਵਸਤੂ ਦੀ ਉਹ ਮਿਲ ਜਾਵੇ ਤਾਂ ਉਸ ਨੂੰ ਪ੍ਰਾਪਤ ਕਹਿੰਦੇ ਹਨ। ਆਖਿਆ ਤੂੰ 84 ਲੱਖ ਜੂਨਾਂ ਵਿੱਚੋਂ, 63 ਜੂਨਾਂ ਵਿੱਚੋਂ ਦੁੱਖ ਭੋਗਦਾ ਹੋਇਆ ਅਕਾਲ ਪੁਰਖ ਦੀ ਰਹਿਮ ਤੇ ਨਦਰ ਹੋਈ, ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਇਹੋ ਹੀ ਤੇਰੀ ਬਾਰੀ ਹੈ, ਇਹੀ ਵਕਤ ਹੈ। ਤੂੰ ਇਸ ਨੂੰ ਜਪ ਜਪ ਕੇ, ਸੇਵਾ ਕਰਕੇ ਪ੍ਰਭੂ ਦੀ ਪ੍ਰਾਪਤੀ ਕਰ ਲਵੇ, ਜਨਮ ਮਰਨ ਤੋਂ ਰਹਿਤ ਹੋ ਜਾਵੇ। ਤੇ ਜੇ ਨਾ ਕੀਤਾ ਤਾਂ ਫਿਰ ਇਹ ਅਵਸਰ ਕਦੇ ਮਿਲੇਗਾ ਨਹੀਂ ਤੈਨੂੰ। ਇਸ ਲਈ ਆਪ ਬਖਸ਼ਿਸ਼ ਕਰਦੇ ਹਨ।

ਹਰੀ ਦੀ ਕਥਾ ਵਾਰਤਾ ਵਿੱਚ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰਦਾ ਹੈ, ਉਹੀ ਲਾਭਦਾਇਕ ਹੈ। ਉਹੀ ਤੇਰੇ ਅੰਗ ਸੰਗ ਹੋ ਕੇ ਤੇਰੀ ਸਹਾਇਤਾ ਕਰੇਗਾ। ਬਾਕੀ ਦਾ ਸਮਾਂ ਲੇਖੇ ਵਿੱਚ ਨਹੀਂ, ਕਿਉਂਕਿ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਜਿਸ ਤਰ੍ਹਾਂ ਕਿਰਪਨ ਮਨੁੱਖ ਸਾਰੀ ਉਮਰ ਧਨ ਜੋੜ ਜੋੜ ਕੇ ਮਰ ਜਾਂਦਾ, ਉਸ ਦਾ ਸੁਖ ਨਹੀਂ ਮਾਣ ਸਕਦਾ, ਇਸੇ ਤਰ੍ਹਾਂ ਹੀ ਅਮੋਲਕ ਸਵਾਸਾਂ ਰੂਪੀ ਧਨ ਜੋ ਮਨੁੱਖ ਨੂੰ ਮਿਲਿਆ, ਜੇ ਭਾਈ ਜਪਿਆ ਨਹੀਂ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਤਾਂ ਹਜ਼ੂਰ ਕਹਿੰਦੇ ਹਨ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਤੇਰਾ ਸੰਸਾਰ ਤੇ ਆਇਆ ਨਿਸ਼ਫਲ ਹੋ ਜਾਵੇਗਾ। ਇਸ ਲਈ ਜਿਤਨਾ ਵੀ ਸਮਾਂ ਸਿਮਰਨ ਵਿੱਚ ਜਪ ਤਪ ਵਿੱਚ ਬਤੀਤ ਹੁੰਦਾ, ਸਮਾਂ ਉਹ ਸਫਲ ਹੈ।

ਨਾਸਤਿਕ ਉਹਨਾਂ ਨੂੰ ਕਹਿੰਦੇ ਹਨ ਜੇ ਲੋਕ ਬੁਰੀ ਸੋਸਾਇਟੀ ਵਿੱਚ ਵਿਚਰਦੇ ਹਨ, ਬੁਰਾ ਲਿਟਰੇਚਰ ਪੜ੍ਹਦੇ ਹਨ, ਬੁਰੇ ਕੰਮਾਂ ਵਿੱਚ ਪ੍ਰਵਿਰਤ ਹੋਣ ਕਰਕੇ ਬੁੱਧ ਮੈਲੀ ਹੋ ਜਾਂਦੀ ਹੈ। ਉਹਨਾਂ ਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ, ਇਹੋ ਜਿਹੇ ਨਿਸ਼ਚੇ ਪੈਦਾ ਹੋ ਜਾਂਦੇ ਹਨ। ਉਹਨਾਂ ਦੇ ਹਿਰਦੇ ਵਿੱਚ ਐਸੇ ਵਿਚਾਰ ਪ੍ਰਵੇਸ਼ ਕਰ ਜਾਂਦੇ ਹਨ ਕਿ ਰੱਬ ਕੋਈ ਨਹੀਂ, ਕਿਉਂਕਿ ਦਿਸਦਾ ਨਹੀਂ, ਹਿਸਾਬ ਕਿਤਾਬ ਮੰਨਣ ਵਾਲਾ ਕੋਈ ਨਹੀਂ। ਕਦੀ ਕਿਸੇ ਨੇ ਆ ਕੇ ਦੱਸਿਆ ਕਿ ਹਿਸਾਬ ਕਿਤਾਬ ਸਾਥੋਂ ਮੰਗਿਆ ਗਿਆ ਹੈ? ਇਹੋ ਜਿਹੀਆਂ ਗੱਲਾਂ ਉਹਨਾਂ ਦੇ ਚਿੱਤ ਵਿੱਚ ਬੈਠ ਕੇ ਉਹਨਾਂ ਨੂੰ ਰੱਬ ਦੀ ਹਸਤੀ ਤੋਂ ਮੁਨਕਰ ਕਰ ਦਿੰਦੀਆਂ ਹਨ। ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਆਸਤਿਕ ਉਹਨਾਂ ਨੂੰ ਕਹਿੰਦੇ ਹਨ ਜੋ ਸਤਸੰਗ ਕਰਨ ਵਾਲੇ, ਭਜਨ ਕਰਨ ਵਾਲੇ, ਜਿਨ੍ਹਾਂ ਨੂੰ ਵਿਚਾਰ ਪ੍ਰਾਪਤ ਹੈ, ਜਿਨ੍ਹਾਂ ਨੇ ਬ੍ਰਹਮ ਵਿਚਾਰ ਦੁਆਰਾ ਅੱਛੀ ਤਰ੍ਹਾਂ ਵੇਖਿਆ ਹੈ ਕਿ ਹਰ ਜੜ ਵਸਤੂ ਨੂੰ ਪ੍ਰਕਾਸ਼ ਕਰਨ ਵਾਲਾ ਕੌਣ ਹੈ? ਇੱਕ ਨਿਰੰਕਾਰ ਹੈ, ਕੇਵਲ ਚੇਤਨ ਵਾਹਿਗੁਰੂ ਹੀ ਹੈ। ਅਗਰ ਉਹ ਨਾ ਹੋਵੇ ਸੰਸਾਰ ਦੀ ਹਸਤੀ ਕੁਝ ਵੀ ਨਹੀਂ ਹੋ ਸਕਦੀ। ਇਸ ਕਰਕੇ ਉਹ ਲੋਕ ਆਸਤਿਕ ਹਨ ਜੋ ਨਿਰੰਕਾਰ ਦੀ ਹੋਂਦ ਨੂੰ ਮੰਨਦੇ ਹਨ। ਤੇ ਜਦੋਂ ਮਨੁੱਖ ਹੋਂਦ ਨੂੰ ਮੰਨਣ ਲੱਗ ਜਾਏਗਾ ਨਾ, ਫਿਰ ਉਸ ਨੂੰ ਸੋਝੀ ਪੈ ਜਾਏਗੀ, ਕਿਹੜੀ? ਜੋ ਸਾਹਿਬ ਜੀ ਬਾਣੀ ਵਿੱਚ ਕਹਿ ਰਹੇ ਹਨ।

ਨਾਲ ਜੁੜੇ ਹਾਂ। ਹਰ ਵੇਲੇ ਪਰਮੇਸ਼ਰ ਨੂੰ ਅੰਗ ਸੰਗ ਸਮਝਦੇ ਹਾਂ। ਉਹਨਾਂ ਨੂੰ ਇਉਂ ਪਾਸਦਾ ਜਿਵੇਂ ਅਸੀਂ ਵੀ ਪਰਮਾਤਮਾ

ਜਦ ਅਸੀਂ ਉਸ ਦੇ ਵਿੱਚ ਲਿਵਲੀਨ ਹੋ ਜਾਵਾਂਗੇ ਤਾਂ ਅਸੀਂ ਅਨੁਭਵ ਕਰਾਂਗੇ ਕਿ ਵਾਕਿਆ ਹੀ ਅਸੀਂ ਜੋ ਵਾਹਿਗੁਰੂ ਦਾ ਸਰੂਪ ਹੈ ਅਸੀਂ ਉਹੋ ਜਿਹੇ ਹੀ ਹਾਂ ਜਿਹੜੇ ਉਸ ਦੇ ਸੁਭਾਵ ਹਨ ਇਹੋ ਹੀ ਸਾਡੇ ਹਨ ਤਮਾਮ ਦੁੱਖਾਂ ਤੋਂ ਬਰੀ ਹੋ ਜਾਵਾਂਗੇ ਜਦੋਂ ਅਸੀਂ ਇਹ ਸਮਝ ਲਵਾਂਗੇ ਕਿ ਅਸੀਂ ਰਾਮ ਦੀ ਅੰਸ਼ ਹਾਂ ਮਨੁੱਖ ਤਨ ਇਸ ਵਾਸਤੇ ਮਿਲਿਆ ਹੈ ਅਸਲ ਆਸਤਿਕ ਉਹ ਹੈ ਜਿਹੜਾ ਇਸ ਮੰਜ਼ਲੇ ਮਕਸੂਦ ਨੂੰ ਪਹੁੰਚ ਗਿਆ ਬਾਕੀ ਜੋ ਕੋਸ਼ਿਸ਼ ਕਰਦੇ ਹਨ ਉਹ ਵੀ ਆਸਤਿਕ ਹੀ ਹਨ ਕਿਉਂਕਿ ਸਤਸੰਗਤ ਵਿੱਚ ਜਾ ਕੇ ਇਹ ਸਤਸੰਗਤ ਪਰਮਾਰਥ ਦਾ ਸਕੂਲ ਹੈ ਜਦੋਂ ਜਗਿਆਸੂ ਇੱਥੇ ਸੰਗਤ ਕਰਦਾ ਰਹਿੰਦਾ ਜਾਂਦਾ ਰਹਿੰਦਾ ਤਾਂ ਫਿਰ ਰੰਗ ਲਾਗਤ ਲਾਗਤ ਲਾਗਤ ਹੈ ਰੰਗ ਲੱਗ ਜਾਂਦਾ।

ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਭਾਈ ਤੂੰ ਸਿਮਰਨ ਕਰਦਿਆਂ ਨਾਮ ਜਪਦਿਆਂ ਹੋਇਆਂ ਵੀ, ਸ਼ੁਭ ਕਰਮ ਕਰਦਿਆਂ ਹੋਇਆਂ ਵੀ ਤੂੰ ਨਿਮਰਤਾ ਦੇ ਨਾਲ ਇਹ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਜਪ ਤਪ ਸੰਜਮ ਧਰਮ ਨਾ ਕਮਾਇਆ। ਜਿਵੇਂ ਆਖਿਆ ਦੀਨ ਦਿਆਲ ਪੁਰਖ ਪ੍ਰਭ ਪੂਰਨ, ਛਿਨ ਛਿਨ ਸਿਮਰੋ ਅਗਮ ਅਪਾਰੋ, ਛਿਨ ਛਿਨ ਸਿਮਰਨਾ ਸਾਸ ਗ੍ਰਾਸ ਭਗਤੀ ਕਰਨੀ, ਫਿਰ ਕਰਦਿਆਂ ਹੋਇਆਂ ਵੀ ਹਜ਼ੂਰ ਕਹਿੰਦੇ ਹਨ ਛਿਨ ਛਿਨ ਸਿਮਰੋ ਅਗਮ ਅਪਾਰੋ। ਹੇ ਵਾਹਿਗੁਰੂ ਮੈਂ ਅਜੇ ਵੀ ਕੁਝ ਨਹੀਂ ਕੀਤਾ, ਕਿਉਂਕਿ ਕੀਤਾ ਹੋਇਆ ਪਤਾ ਨਹੀਂ ਸਿਮਰਨ ਤੇਰੇ ਦਰ ਤੇ ਮੇਰਾ ਪ੍ਰਵਾਨ ਹੋਇਆ ਹੈ ਕਿ ਨਹੀਂ ਹੋਇਆ। ਇਸ ਲਈ ਮੇਰੀ ਇੱਕ ਅਰਦਾਸ ਹੈ, ਛਿਨ ਛਿਨ ਸਿਮਰੋ ਅਗਮ ਅਪਾਰੋ, ਸ੍ਰੀ ਪਤਨਾਥ ਸ਼ਰਨ ਨਾਨਕ ਜਨ, ਹੇ ਭਗਵੰਤ ਕਿਰਪਾ ਕਰ ਤਾਰੋ। ਅਸੀਂ ਕਿਹੜੇ ਜਪ ਕਰ ਲਵਾਂਗੇ, ਕਿਹੜੇ ਤਪ ਕਰ ਲਵਾਂਗੇ, ਹੇ ਨਿਰੰਕਾਰ ਮੈਨੂੰ ਤਾਰ ਲੈ, ਮੈਂ ਮੰਦਾ ਚੰਗਾ ਜਿਹੋ ਜਿਹਾ ਹਾਂ, ਮੈਨੂੰ ਆਪ ਦਾ ਬਣਾ ਲੈ, ਮੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਭਾਈ ਸ਼ੁਭ ਕਰਮ ਕਰਦਿਆਂ ਹੋਇਆਂ ਵੀ ਤੂੰ ਏਡੀ ਨਿਮਰਤਾ ਦੇ ਨਾਲ ਅਰਦਾਸ ਕਰਨੀ ਹੈ। ਭਗਤ ਕਬੀਰ ਜੀ ਦੇ ਪਾਸ ਇੱਕ ਪ੍ਰੇਮੀ ਆਇਆ, ਮਹਾਰਾਜ ਕਿਰਪਾ ਕਰੋ ਕੋਈ ਜੁਗਤੀ ਦੱਸੋ ਜਿਸ ਤਰ੍ਹਾਂ ਮਨ ਟਿਕ ਜਾਵੇ। ਇਹ ਮਨ ਇਹ ਦਹਿ ਦਿਸ ਤਾਂਵਦਾ, ਜਦੋਂ ਵੀ ਸਿਮਰਨ ਕਰਨ ਲੱਗਦੇ ਹਾਂ ਤਾਂ ਮਨ ਗੈਰ ਹਾਜ਼ਰ ਹੋ ਜਾਂਦਾ, ਮਨ ਘਰ ਦੀਆਂ ਪੋਥੀਆਂ ਫੁੱਲ ਬੈਠਦਾ, ਮਨ ਬਾਹਰ ਭਟਕਦਾ ਜਦੋਂ ਵੀ ਸਿਮਰਨ ਵਿੱਚ ਜੁੜਦੇ ਹਾਂ। ਕਿਰਪਾ ਕਰੋ ਸਾਡਾ ਮਨ ਜੁੜ ਜਾਵੇ, ਕਿਉਂਕਿ ਕਬੀਰ ਜੀ ਕੱਪੜਿਆਂ ਦੀ ਬੁਣਤੀ ਦਾ ਕੰਮ ਕਰਦੇ ਸਨ ਤੇ ਕਿੱਲੇ ਗੱਡੇ ਹੋਏ ਸਨ। ਇਸ ਪ੍ਰੇਮੀ ਦੀ ਗੱਲ ਸੁਣ ਕੇ ਆਪ ਉੱਠੇ ਤੇ ਹਥੌੜਾ ਚੁੱਕਿਆ ਤੇ ਉਸ ਕਿੱਲੇ ਦੇ ਉੱਪਰ ਜ਼ੋਰ ਦਾ ਮਾਰ ਦਿੱਤਾ ਤੇ ਚਲੇ ਗਏ। ਦੂਸਰੇ ਦਿਨ ਇਹ ਪ੍ਰੇਮੀ ਫਿਰ ਆਣ ਖੜੋਤਾ, ਮਹਾਰਾਜ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਮਨ ਨਹੀਂ ਟਿਕਦਾ, ਕੋਈ ਉਪਾਅ ਦੱਸੋ ਜੇ ਮਨ ਟਿਕ ਜਾਏ ਤਾਂ। ਕਬੀਰ ਜੀ ਨੇ ਫਿਰ ਉਸ ਕਿੱਲੇ ਤੇ ਚੋਟ ਮਾਰ ਦਿੱਤੀ। ਤੀਸਰਾ ਦਿਨ ਹੋਇਆ, ਮਹਾਰਾਜ ਮੇਰੇ ਕੋਲੋਂ ਕੋਈ ਭੁੱਲ ਹੋਈ ਹੈ, ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ। ਕਬੀਰ ਜੀ ਉੱਠੇ, ਹਥੌੜਾ ਚੁੱਕਿਆ, ਫਿਰ ਕਿੱਲੇ ਦੇ ਉੱਪਰ ਚੋਟ ਮਾਰੀ। ਕਈ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਉਸ ਪ੍ਰੇਮੀ ਨੇ ਚਰਨ ਫੜ ਲਏ, ਮਹਾਰਾਜ ਮੈਨੂੰ ਦੱਸੋ ਤਾਂ ਸਹੀ ਇਹ ਮਨ ਕਿਵੇਂ ਟਿੱਕੇ। ਤਾਂ ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਤੇਰੇ ਹੀ ਸਵਾਲ ਦਾ ਜਵਾਬ ਰੋਜ਼ ਦਿੰਦੇ ਰਹੇ ਹਾਂ ਪਰ ਤੈਨੂੰ ਸਮਝ ਨਹੀਂ ਆਈ। ਮਹਾਰਾਜ ਫਿਰ ਕਿਰਪਾ ਕਰੋ, ਇਹ ਕੀ ਸਵਾਲ ਹੈ, ਮੇਰੇ ਸਵਾਲ ਦਾ ਕੀ ਜਵਾਬ ਹੈ। ਤਾਂ ਕਬੀਰ ਜੀ ਕਹਿਣ ਲੱਗੇ, ਜਿਸ ਤਰ੍ਹਾਂ ਇਸ ਕਿੱਲੇ ਨੂੰ ਰੋਜ਼ ਚੋਟ ਮਾਰ ਦਿੰਦੇ ਆ ਨਾ ਤੇ ਇਹ ਗੱਡਿਆ ਰਹਿੰਦਾ ਹੈ, ਤੇ ਜੇ ਕਿੱਲੇ ਨੂੰ ਚੋਟ ਨਾ ਮਾਰੀਏ ਤਾਂ ਕਿੱਲਾ ਉਖੜ ਜਾਂਦਾ, ਤੇ ਜਦੋਂ ਕਿੱਲਾ ਉਖੜ ਜਾਵੇ ਤਾਂ ਫਿਰ ਪਤਾ ਨਹੀਂ ਕਿੱਥੇ ਟਿਕੇਗਾ। ਤੇ ਇਸੇ ਤਰ੍ਹਾਂ ਜੋ ਮਨੁੱਖ ਰੋਜ਼ ਸਤ ਸੰਗਤ ਵਿੱਚ ਜਾ ਕੇ ਗੁਰੂ ਕੀ ਬਾਣੀ ਸ਼ਰਵਣ ਕਰਦਾ ਹੈ, ਪ੍ਰਭੂ ਦੇ ਗੀਤ ਗਾਉਂਦਾ ਹੈ, ਬਾਣੀ ਦੁਆਰਾ ਇਸ ਮਨ ਤੇ ਚੋਟਾਂ ਪੈਂਦੀਆਂ ਹਨ ਨਾ ਜਦੋਂ, ਤਾਂ ਫਿਰ ਮਨ ਜੁੜ ਜਾਂਦਾ ਹੈ ਈਸ਼ਵਰ ਦੇ ਚਰਨਾਂ ਵਿੱਚ, ਤੇ ਫਿਰ ਐਸਾ ਜੁੜਦਾ ਜਿਸ ਤਰ੍ਹਾਂ ਧਰੂ ਭਗਤ ਦਾ ਮਨ ਜੁੜ ਗਿਆ ਸੀ, ਪ੍ਰਹਿਲਾਦ ਭਗਤ ਦਾ ਮਨ ਜੁੜ ਗਿਆ ਸੀ। ਇਸ ਲਈ ਭਾਈ ਮਨੁੱਛਾ ਜਨਮ ਪ੍ਰਾਪਤ ਹੋਇਆ ਹੈ, ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਵਿੰਦ ਮਿਲਣ ਕੀ, ਇਹੋ ਤੇਰੀ ਬਰੀਆ, ਤੇ ਕਿਵੇਂ ਮਿਲਿਆ ਜਾ ਸਕਦਾ ਹੈ। ਆਖਿਆ ਸਤ ਸੰਗਤ ਵਿੱਚ ਜਾ ਕੇ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੀ ਸਿਫਤ ਸਲਾਹ ਕੀਤਿਆਂ ਉਹ ਮਿਲ ਸਕਦਾ ਹੈ, ਕਿਸੇ ਸੋਨੇ ਚਾਂਦੀ ਦੇ ਵੱਟੇ ਈਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਬੀਰ ਜੀ ਕਹਿੰਦੇ ਹਨ ਕੰਚਨ ਸਿਉਂ ਪਾਈਏ ਨਹੀਂ ਤੋਲ, ਆਪ ਦੇ ਬਰਾਬਰ ਸੋਨਾ ਵੀ ਦਾਨ ਕਰ ਦੇਵੇ ਨਾ, ਜਿਤਨਾ ਤੇਰਾ ਵਜਨ ਹੈ ਉਤਨੇ ਵਜਨ ਦਾ ਸੋਨਾ ਦਾਨ ਕਰ ਦੇਵੇ,
ਤੇ ਕਵੇਂ ਮੈਂ ਪ੍ਰਭੂ ਦੀ ਪ੍ਰਾਪਤੀ ਕਰ ਲਈ ਹੈ ਜਾਂ ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ ਹੈ, ਕਦੇ ਨਹੀਂ ਮਿਲ ਸਕਦੀ। ਆਖਿਆ ਇਹ ਤਾਂ ਉਹਦੀ ਪ੍ਰਸੰਨਤਾ ਲਈ ਉਹਦੇ ਗੁਣ ਗਾਉਣੇ ਪੈਣਗੇ, ਆਪਾਂ ਦੇਣਾ ਪਏਗਾ। ਕਬੀਰ ਜੀ ਕਹਿੰਦੇ ਹਨ, ਕੰਚਨ ਸਿਉ ਪਾਈਐ ਨਹੀਂ ਤੋਲ। ਆਖਿਆ ਫਿਰ ਤੁਸੀਂ ਕਿਸ ਤਰ੍ਹਾਂ ਰਾਮ ਨੂੰ ਮੁੱਲ ਲੈ ਲਿਆ? ਆਖਿਆ ਮਨ ਦੇ, ਰਾਮ ਲਿਆ ਹੈ ਮੋਲ, ਆਪਣਾ ਮਨ ਦੇ ਦਿੱਤਾ ਹੈ। ਤੇ ਫਿਰ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋ, ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਮੈਂ ਹੈ ਹੰਕਾਰ ਹੈ ਤਾਂ ਪਰਮੇਸ਼ਰ ਨਹੀਂ ਹੈ। ਤੇ ਜਦੋਂ ਭਾਈ ਆਪਾਂ ਗੁਰੂ ਦੇ ਅਰਪਣ ਕਰ ਦੇਵੇਗਾ, ਅਹੰਕਾਰ ਗੁਰੂ ਨੂੰ ਅਰਪਣ ਕਰ ਦੇਵੇਗਾ, ਤੇ ਫਿਰ ਤੈਨੂੰ ਗੁਰੂ ਪ੍ਰਾਪਤ ਹੋ ਜਾਣਗੇ। ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੋ ਇਸ ਲਈ ਭਾਈ ਇਹ ਮਨੁੱਛਾ ਜਨਮ ਜਪ ਜਪ ਕੇ, ਸਿਮਰਨ ਕਰਕੇ, ਸੇਵਾ ਕਰਕੇ ਹੀ ਸਫਲ ਹੋ ਸਕਦਾ। ਤੇ ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਉਹ ਬੇਸ਼ੱਕ ਖਾਂਦਿਆਂ ਪੀਂਦਿਆਂ ਪਹਿਨਦਿਆਂ ਕਾਰੋ ਵਿਹਾਰ ਕਰਦਿਆਂ ਵੀ ਉਹ ਤਾਂ ਇੱਕ ਮੁਰਦਾ ਦੇ ਸਮਾਨ ਹਨ। ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਾਹੀ ਭਗਵੰਤ। ਇਸ ਲਈ ਇਸ ਨੂੰ ਜਪ ਜਪ ਕੇ ਸਫਲ ਕਰ ਲੈ। ਹਜ਼ੂਰ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਕਿ ਸ਼ੁਭ ਕਰਮ ਕਰਦਿਆਂ ਵੀ ਇਹ ਅਰਦਾਸ ਕਰ ਜੋ ਆਪ ਕਰ ਰਹੇ ਹਨ, ਜਪ ਤਪ ਸੰਜਮ।

ਕਿ ਹੁਣ ਕਿਸੇ ਨੇ ਰੁਪਈਆ ਪਾਇਆ ਰੁਪਈਏ ਤੂੰ ਘੱਟ ਪੈਸੇ ਪਾਏ ਘੱਟ ਖੜਾਕ ਹੋਇਆ ਤੇ ਅੰਦਾਜ਼ਾ ਲਗਾ ਲਿਆ ਕਿ ਇੰਨੇ ਕੁ ਪੈਸੇ ਪਾਏ ਨੇ ਮਰਦਾਨਿਆ ਇਸ ਜੋਗੀ ਰਾਜ ਨੇ ਅੱਖਾਂ ਤਾਂ ਬੰਦ ਕੀਤੀਆਂ ਨੇ ਪਰ ਇਹ ਪਰਮੇਸ਼ਰ ਨਾਲ ਨਹੀਂ ਸੰਦੂਖੜੀ ਦੇ ਨਾਲ ਜੁੜਿਆ ਹੋਇਆ ਇਹ ਤਾਂ ਅੱਖਾਂ ਬੰਦ ਕਰਕੇ ਪੈਸੇ ਦਾ ਹਿਸਾਬ ਪਿਆ ਲਗਾਉਂਦਾ ਹੈ ਕਿ ਸੰਦੂਖੜੀ ਵਿਚ ਕਿੰਨੇ ਕੁ ਪੈਸੇ ਜਮ੍ਹਾਂ ਹੋ ਗਏ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਾਹਿਬ ਜੀ ਕਹਿਣ ਲੱਗੇ ਜੇ ਦੇਖਣਾ ਹੈ ਤੇ ਜਿਹੜੀ ਸੰਦੂਖੜੀ ਇਹਦੇ ਸਾਹਮਣੇ ਪਈ ਹੈ ਚੁੱਕ ਕੇ ਇਹਦੇ ਪਿੱਛੇ ਰੱਖ ਦੇ ਮਰਦਾਨਾ ਉੱਠਿਆ ਉਸ ਜੋਗੀ ਰਾਜ ਦੇ ਸਾਹਮਣਿਓਂ ਸੰਦੂਖੜੀ ਚੁੱਕੀ ਉਹਦੇ ਪਿੱਛੇ ਰੱਖ ਦਿੱਤੀ ਆਪਣੀ ਜਗ੍ਹਾ ਤੇ ਆ ਕੇ ਫਿਰ ਬੈਠ ਗਏ ਨੇ ਥੋੜੀ ਦੇਰ ਦੇ ਬਾਅਦ ਉਸ ਜੋਗੀ ਰਾਜ ਨੇ ਅੱਖਾਂ ਖੋਲੀਆਂ ਬੈਠਿਆਂ ਲੋਕਾਂ ਵੱਲ ਦੇਖਿਆ ਤਾਂ ਇਹ ਗੱਲ ਕਹੀ ਐ ਸੰਤ ਜਨੋ ਆਜ ਹਮ ਆਪ ਲੋਗੋਂ ਕੋ ਤੀਨੋਂ ਲੋਕੋਂ ਕੀ ਬਾਤੇ ਸੁਣਾਏਂਗੇ ਆਜ ਹਮ ਬ੍ਰਹਮਪੁਰੀ ਮੇਂ ਗਏ ਵਹਾਂ ਵੇਦੋਂ ਕੀ ਕਥਾ ਹੋ ਰਹੀ ਥੀ ਫਿਰ ਹਮ ਵਿਸ਼ਨੂਪੁਰੀ ਮੇਂ ਗਏ

ਕਹਿਣ ਲੱਗੇ ਜੋਗੀ ਰਾਜ ਤੁਸੀਂ ਕੀ ਕਿਹਾ ਸਾਨੂੰ ਸਮਝ ਨਹੀਂ ਆਈ ਇੱਕ ਵਾਰੀ ਫੇਰ ਕਹੋ। ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ। ਗੁਰੂ ਸਾਹਿਬਾਂ ਨੂੰ ਘੂਰ ਕੇ ਦੇਖਿਆ ਤੇ ਜੋਗੀ ਰਾਜ ਕਹਿੰਦਾ ਐ ਬਾਲਕੇ ਯੇ ਗਿਆਨ ਧਿਆਨ ਕੀ ਬਾਤੇ ਹੈ ਤੁਮ ਨਹੀਂ ਜਾਣ ਸਕਤੇ। ਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਜਾਣ ਨਹੀਂ ਸਕੇ ਇਸੇ ਵਾਸਤੇ ਤਾਂ ਪੁੱਛਿਆ। ਤੇ ਜੋਗੀ ਰਾਜ ਕਹਿਣ ਲੱਗਾ ਐ ਬਾਲਕੇ ਮੈਂ ਇਨ ਲੋਕੋਂ ਕੋ ਤੀਨੋ ਲੋਕੋਂ ਕੀ ਬਾਤੇ ਬਤਾ ਰਹਾ ਹੂੰ। ਤੀਨੋ ਲੋਕੋਂ ਮੇਂ ਕਿਆ ਹੋ ਰਹਾ ਹੈ ਮੁਝੇ ਤੀਨੋ ਲੋਕੋਂ ਕੀ ਸੋਝੀ ਹੈ ਕਿ ਇਸ ਵਕਤ ਵਹਾਂ ਪਰ ਕਿਆ ਹੋ ਰਹਾ ਹੈ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅੱਛਾ ਚੰਗਾ ਫਿਰ ਜੋਗੀ ਰਾਜ ਜਰਾ ਇਹ ਦੱਸੋ ਤਿੰਨਾਂ ਲੋਕਾਂ ਦਾ ਗਿਆਨ ਤਾਂ ਤੁਹਾਨੂੰ ਹੈ, ਤੁਹਾਡੇ ਸਾਹਮਣੇ ਜਿਹੜੀ ਮਾਇਆ ਵਾਲੀ ਸੰਦੂਕੜੀ ਸੀ ਉਹ ਕਿੱਥੇ ਹੈ। ਜੋਗੀ ਰਾਜ ਨੇ ਸਾਹਮਣੇ ਦੇਖਿਆ ਤੇ ਸੰਦੂਕੜੀ ਕੋਈ ਨਹੀਂ, ਜਿੰਨੇ ਲੋਕੀ ਬੈਠੇ ਸਨ ਉਹ ਸਾਰੇ ਹੱਸ ਪਏ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਤੇਰੀ ਸੰਦੂਕੜੀ ਕਿੱਥੇ। ਤੇ ਜੋਗੀ ਰਾਜ ਕਹਿੰਦਾ ਗੁਰੂ ਸਾਹਿਬਾਂ ਨੂੰ ਬਤਾਓ ਮੇਰੀ ਸੰਦੂਕੜੀ ਕਹਾਂ ਹੈ। ਤੇ ਗੁਰੂ ਸਾਹਿਬ ਜੀ ਹੱਸ

ਐ ਭਾਈ ਜਿਨ੍ਹਾਂ ਨੇ ਗਜ ਸਾਢੇ ਤੈ ਤੈ ਧੋਤੀਆਂ ਸਾਢੇ ਤਿੰਨ ਤਿੰਨ ਗਜ ਦੀਆਂ ਚਿੱਟੀਆਂ ਧੋਤੀਆਂ ਬੰਨੀਆਂ ਨੇ ਤੇਰੇ ਪਾਏ ਨੇ ਤਗ ਤੇ ਤੇਰੇ ਤੇਰੇ ਜਨੇਊ ਗਲ ਚ ਪਾਏ ਹੋਏ ਨੇ।

ਮਾਲੀ ਜਿਨ੍ਹਾਂ ਜਪ ਮਾਲੀਆਂ ਜਿਨ੍ਹਾਂ ਨੇ ਗਲਾਂ ਵਿਚ ਮਾਲਾ ਪਾਈਆਂ ਨੇ ਲੋਟੇ ਹੱਥ ਨੀ ਪੱਗ ਤੇ ਹੱਥਾਂ ਦੇ ਵਿਚ ਚਿੱਟੇ ਚਮਕਦੇ ਹੋਏ ਲੋਟੇ ਫੜੇ ਹੋਏ ਨੇ।

ਕਬੀਰ ਸਾਹਿਬ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ ਇਨਸਾਨ

ਇਹ ਅਪਰਾਧੀ ਨੇ। ਮੁਖੋਂ ਅਪਰਸ ਕਹਾਵੇ ਪਰ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਉੱਚੇ ਤੇ ਸੁੱਚੇ ਪੰਡਿਤ ਅਖਵਾਉਂਦੇ ਨੇ।

ਬੱਗ ਬਗਲੇ ਨੂੰ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਬਗਲਾ ਜਾ ਕੇ ਇੱਕ ਲੱਤ ਦੇ ਭਾਰ ਖੜਾ ਹੋ ਜਾਂਦਾ ਹੈ ਅੱਖਾਂ ਬੰਦ ਕਰਕੇ, ਇਹਦਾ ਰੰਗ ਚਿੱਟਾ ਹੁੰਦਾ ਹੈ ਤੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਛੋਟੀਆਂ ਛੋਟੀਆਂ ਮੱਛੀਆਂ ਸਲਾਹ ਕਰਦੀਆਂ ਨੇ, ਚਲੋ ਭੈਣਾ ਬੜੇ ਵੱਡੇ ਸੰਤ ਮਹਾਂਪੁਰਸ਼

ਹਰੀਆਂ ਮੱਛੀਆਂ ਤੇ ਆਂਦੀਆਂ ਨੇ ਦਰਸ਼ਨਾਂ ਵਾਸਤੇ ਬਗਲੇ ਨੂੰ ਸੰਤ ਸਮਝ ਕੇ, ਪਰ ਬਗਲਾ ਜਿਹੜਾ ਇੱਕ ਲੱਤ ਦੇ ਭਾਰ ਅੱਖਾਂ ਤੇ ਬੰਦ ਹੁੰਦੀਆਂ ਨੇ, ਪਰ ਕੈਰੀ ਅੱਖ ਕਰਕੇ ਦੇਖਦਾ ਰਹਿੰਦਾ ਕਿ ਕਿਹੜੀ ਮੱਛੀ ਮੇਰੇ ਜ਼ਿਆਦਾ ਕੋਲ ਹੈ। ਉਹ ਤੇ ਮੱਥਾ ਟੇਕਦੀਆਂ ਨੇ ਸੰਤ ਸਮਝ ਕੇ, ਤੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬਗਲਾ ਮੱਛੀ ਨੂੰ ਮੂੰਹ ਵਿਚ ਪਾ ਕੇ ਤੇ ਉੱਡਣ ਦੀ ਕਰਦਾ ਹੈ। ਭਗਤ ਜੀ ਕਹਿੰਦੇ ਨੇ ਇਹ ਸੰਤ ਵੀ ਉਹ ਜਿਹੇ ਨੇ ਉਸ ਬਗਲੇ ਦੀ ਤਰ੍ਹਾਂ ਕਿ ਜਦੋਂ ਦਾ ਲੱਗਦਾ ਇਨਸਾਨ ਨੂੰ ਲੁੱਟ ਪੁੱਟ ਕੇ ਖਾ ਜਾ।

ਤਿੱਤਰ ਦਾ ਰੰਗ ਬੜਾ ਸੋਹਣਾ ਹੁੰਦਾ ਹੈ। ਸਿੰਘ ਚ ਭੋਜਨ ਜੋ ਨਰ ਜਾਣੇ, ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਜਿਹੜੇ ਲੋਕ ਜਿਹੜੇ ਇਨਸਾਨ ਤਿੱਤਰ ਦੇ ਬਾਰੇ ਜਾਣਦੇ ਨੇ ਕਿ ਰੰਗ ਬੜਾ ਸੋਹਣਾ ਪਰ ਇਹ ਖਾਂਦਾ ਕੀ ਏ ਕੀੜੇ ਤੇ ਮਕੌੜੇ, ਐਸੇ ਹੀ ਠੱਗ ਦਿਓ ਬਖਾਨੇ। ਇਸੇ ਤਰ੍ਹਾਂ ਇਹਨਾਂ ਸੰਤਾਂ ਨੂੰ ਸਮਝੋ ਜਿਨ੍ਹਾਂ ਨੇ ਚਿੱਟੇ ਚਿੱਟੇ ਤੇ ਲੰਮੇ ਲੰਮੇ ਚੋਲੇ ਬਣਾਏ ਨੇ, ਹੱਥਾਂ ਵਿਚ ਮਾਲਾ ਫੜੀ ਤੇ ਕਹਿੰਦੇ ਨੇ ਅਸੀਂ ਘਰ ਬਾਰ ਛੱਡੇ ਅਸੀਂ ਤਿਆਗੀ, ਪਰ ਇਹਨਾਂ ਸੰਤਾਂ ਨੂੰ ਉਸ ਤਿੱਤਰ ਦੀ ਤਰ੍ਹਾਂ ਸਮਝੋ ਜਿਹੜਾ ਸੋਹਣਾ ਤੇ ਬੜਾ ਏ ਪਰ ਖਾਂਦਾ ਕੀੜੇ ਮਕੌੜੇ। ਇਸੇ ਤਰ੍ਹਾਂ ਇਹ ਸੰਤ ਚੋਲੇ ਤਾਂ ਲੰਮੇ ਲੰਮੇ ਪਾਏ ਨੇ ਚਿੱਟੇ ਰੰਗ ਦੇ, ਪਰ ਅੰਦਰੋਂ ਇਹ ਠੱਗ ਨੇ ਉਸ ਤਿੱਤਰ ਦੀ ਤਰ੍ਹਾਂ

ਬਾਣੀ ਦੇ ਉਪਦੇਸ਼ ਤੋਂ ਇਹੀ ਪਤਾ ਲੱਗਦਾ ਹੈ ਐ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ ਤੇ ਚੋਰ ਬਣਦਾ ਪਾਪੀ ਬਣਦਾ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ ਮਹਾਂਪੁਰਸ਼ ਤੁਰੇ ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਐ ਮਹਾਂਪੁਰਸ਼ੋ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਨਾਲ ਤੁਰ ਪਿਆ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਇੱਕ ਨਦੀ ਆਈ ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ ਕਹਿਣ ਲੱਗੇ ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ ਮਹਾਂਪੁਰਸ਼ਾਂ ਨੇ ਕੱਪੜੇ ਲਾਏ ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ ਕਹਿਣ ਲੱਗਾ ਮਹਾਂਪੁਰਸ਼ੋ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ ਮਹਾਂਪੁਰਸ਼ ਤੇ ਨਾਣ ਚਲੇ ਗਏ ਤੇ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਖੋਲਣ ਲੱਗ ਪਏ ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ ਇਹਨੇ ਸੋਚਿਆ ਚਲੋ ਜੋ ਮਿਲਿਆ ਉਹ ਹੀ ਸਹੀ ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ ਕੱਪੜੇ ਪਾਏ ਕਹਿਣ ਲੱਗੇ ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ ਚਾਰ ਪਰੌਂਠੇ ਨੇ ਦੋ ਤੂੰ ਖਾ ਲੈ ਦੋ ਮੈਂ ਖਾ ਲੈ ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ ਮਹਾਂਪੁਰਸ਼ ਕਹਿਣ ਲੱਗੇ ਭਾਈ ਪਰੌਂਠੇ ਤੇ ਚਾਰ ਸੀਗੇ ਇੱਕ ਪਰੌਂਠਾ ਤੂੰ ਤੇ ਨਹੀਂ ਖਾਧ ਇਹ ਲਾਲਚੀ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ ਮਹਾਂਪੁਰਸ਼ ਕਹਿਣ ਲੱਗੇ ਹੋਰ ਕੋਈ ਆਇਆ ਨਹੀਂ ਤੇਰੇ ਬਗੈਰ ਕੌਣ ਖਾ ਸਕਦਾ ਸੱਚ ਦੱਸ ਪਰੌਂਠਾ ਤੂੰ ਹੀ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਧਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਧਾ ਪਰ ਕਹਿਣ ਲੱਗਾ ਇਹ ਜੋ ਵੀ ਕਰ ਲੈਣ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ ਉਹ ਪਰੌਂਠੇ ਖਾ ਕੇ ਅਗਾਂਹ ਤੁਰ ਪਏ ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸੱਚ ਦੱਸ ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ ਨਦੀ ਪਾਰ ਕਰਨੀ ਹੈ ਸੱਚ ਦੱਸ ਪਰੌਂਠਾ ਤੂੰ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ ਨਦੀ ਪਾਰ ਕਰ ਲਈ
महापुरुष कह लगे पढ़ाई ठीठ है, यह मनता ही नहीं। तो लालची अंदरों अंदरी हसदा जाता है, तो कहता महापुरुषो लालो जिन्ना जोर लाना है, मैं किड़ा मनना है कि परौंठा मैं खादा। और अगे गए जंगल आया, जंगल नू अग लगी सी। महापुरुष कह लगे भाई अग लगी जे झूठ बोलिया आपा दोनों सड़ जावांगे, हुण तां दस दे परौंठा तू ही खादा है। कहन लगा महापुरुषो रब दी सौ मैं परौंठा देखे नहीं, ते खाना कित्थों सी। अग भी पार कर ली। महापुरुष कहन लगे ए तां बड़ा ही ढीठ निकले, मनदा ही नहीं। ते ओ भी कही जांदा महापुरुषो लालो हां योर जिन्ना लाना है, मैं केड़ा मनना है। अगे एक माया दा ढेर आया, महापुरुषा ने उस माया दे तीन हिस्से किते, ते ओ ठग कहन लगा महाराज आदमी आपां दो आ, ते माया दे तीन हिस्से क्यों किते ने? ते महापुरुष कहन लगे भाई एक हिस्सा ते तेरा ते एक मेरा, ते एक हिस्सा ओदा जिन्हें वो परौंठा खादा सी, जे वो इत्थे हुंदा ते अपना हिस्सा वह भी ले लैंदा। ते जदों ए सुनिया ते छाल मार के उस ढेर ते जा पे, नाले माया फड़ ली, ते नाले कहिंदा महापुरशो मारो भावे रखो, ए ढेर मैनू दे दियो क्योंकि वह परौंठा मैं ही खादा सी। ते महापुरश कहन लगे भाई इस माया ने ते तेरे नाल नहीं जाना, जदू तेनू सच बोलन वास्ते कहा ते रब दी सौं खा गए, माया दा सवाल आया ते सच बोल पिया, पर ए माया तेरे नाल नहीं जाने, ए कल खत्म हो सकती है पर परमेश्वर दा नाम ओ ता कदी भी खत्म नहीं होंदा। भाई इस वास्ते कल मैं राम नाम सार इस कलयुग विच उस परमेश्वर दे नाम ने ही तेरी सहायता करनी है, और किसी ने भी तेरी बाह नहीं फड़नी।

0: अच्छा हो ऐसी
1: मैंने अच्छे का विचार, ऐसी
0: तन कर मटकी मन माहे।

0: ਕੋਸ਼ਿਸ਼ ਕਰਨਗੇ ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਟਾਲ, ਸੁਣਿਆ ਪਵੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਇਕੱਥੇ, ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ। ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created with both of your ears. You consciously hear the sound going into your ears and it will change you and it will alter your life and your consciousness. So please, with love, we're asking, with respect, we're asking to join us in this way. Sit straight and let's have an experience, not just sit idly. So if you can sing and chant with us, then do so. And if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chadh jande hain. We ride the horse. We control where the horse goes. It's not already like that. You have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture, bilkul siddha baith ke, chonkri maar ke paave jithe jehde aasan vich baithna chahunde ho, tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ। ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਕਿ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਹੈ ਉਹ ਕਹਿੰਦੇ ਹੈ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸ ਮਨ ਜੀਤਾ ਜਗਜੀਤ ਰਾਈਟ
0: ਸ਼ਬਦ ਜਿਹੜੀ ਬੋਲਾਂਗੇ ਦਸਮ ਪਾਤਸ਼ਾਹ ਦਾ ਬਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚੰਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
1: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ ਧਿਆਨ ਨਾਲ ਸੁਣੋ ਦੋਨੋਂ ਕੰਨਾਂ ਦੇ

ਆਉਂਦ ਵਿੱਚ ਵੀ ਦਖਲ ਦਿੰਦੇ। ਫਲਾਣੇ ਦਾ ਸੌਰ ਗਿਆ, ਸਾਡਾ ਨਹੀਂ ਸੌਰਿਆ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਬਈ ਕਿਹੜਾ ਪਦਾਰਥ, ਕਿਹੜਾ ਸੁੱਖ ਕਿਸ ਵੇਲੇ ਤੇਰੀ ਝੋਲੀ ਵਿੱਚ ਪਾਉਣਾ ਹੈ। ਸਮਾਂ ਆਏਗਾ ਸਾਰੇ ਸੁੱਖ ਤੈਨੂੰ ਮਿਲ ਜਾਣਗੇ, ਤੇ ਜਿਹੜੀ ਵਸਤੂ ਵਾਹਿਗੁਰੂ ਨੇ ਤੈਨੂੰ ਨਹੀਂ ਦਿੱਤੀ ਸਮਝ ਲੈ ਕਿ ਤੇਰੇ ਲਈ ਉਹ ਦੁਖਦਾਈ ਸੀ, ਤੇਰੇ ਤੇ ਉਸਨੇ ਭਲਾ ਕੀਤਾ ਜਿਹੜੀ ਉਹ ਵਸਤੂ ਤੈਨੂੰ ਨਹੀਂ ਦਿੱਤੀ। ਕਿਉਂਕਿ ਗੁਰੂ ਤਾਂ ਸਦਾ ਹੀ ਭਲਾ ਲੋਚਦਾ, ਉਹ ਤਾਂ ਅਕਿਰਤ ਗਣਾਂ ਨੂੰ ਵੀ ਪਾਲਦਾ ਹੈ। ਕਿਆ ਤੂੰ ਉਹਦੇ ਹੁਕਮ ਵਿੱਚ ਚੱਲੇ ਤਾਂ ਲੋਕ ਪਰਲੋਕ ਦੇ ਸੁੱਖ ਨਾ ਦੇਵੇਗਾ, ਤੈਨੂੰ ਜ਼ਰੂਰ ਦੇਵੇਗਾ। ਪਰ ਜੇ ਸੇਵਕ ਹੈ ਤਾਂ ਕਾਲਾ ਨਾ ਪੈ, ਜੇ ਸੇਵਕ ਹੈ ਤਾਂ ਆਰਾਮ ਨਾ ਪਾਲ। ਸੋ ਸਿੱਖ ਸਖਾ ਬੰਦਬ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਤ ਸਤ ਸਤ ਕਰਕੇ ਮੰਨਦਾ, ਉਹ ਸੇਵਕ ਹੈ, ਸਿੱਖ ਹੈ, ਸਖਾ ਹੈ। ਉਹ ਆਪਣੇ ਗੁਰੂ ਦੇ ਨਾਲ ਸੱਚੀ ਪ੍ਰੀਤ ਕਰ ਰਿਹਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਜੋਟਾਂ ਖਾਵੇ। ਆਪਣੇ ਪਾਣੇ ਜਿਹੜੇ ਚੱਲਦੇ ਹਨ ਉਹ ਸਦਾ ਦੁਖੀ ਰਹਿੰਦੇ ਹਨ, ਕਦੇ ਸੁੱਖ ਨਹੀਂ ਮਾਣ ਸਕਦੇ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਸਤਿਗੁਰ ਦਾਤਾ ਦਿਆਲ ਹੈ, ਉਹ ਤਾਂ ਸਦਾ ਦਿਆਲੂ ਹੈ, ਉਹ ਤਾਂ ਸਦਾ ਤੈਨੂੰ ਦੇ ਰਿਹਾ। ਜਿਸ ਨੂੰ ਦਇਆ ਸਦਾ ਹੋ, ਜਿਹਦੇ ਕੋਲੋਂ ਹੁੰਦੀ ਦਇਆ ਹੈ, ਜਿਹਦੇ ਕੋਲੋਂ ਮਿਲਦੀ ਬਖਸ਼ਿਸ਼ ਹੈ, ਉਸ ਦਾਤੇ ਨੂੰ ਕੋਸ ਰਿਹਾ, ਉਹ ਸਦਾ ਭਲਾ ਕਰ ਰਿਹਾ। ਬਈ ਤੇਰਾ ਕੰਮ ਹੈ ਉਸਦਾ ਸ਼ੁਕਰਾਨਾ ਕਰ, ਉਹਦੇ ਗੁਣ ਗਾ।

ਮਨੁੱਖ ਦੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ ਹਨ, ਬੜੇ ਉਪਕਾਰ ਕੀਤੇ ਹਨ, ਪਰ ਇਹ ਮਨੁੱਖ ਨੂੰ ਕਿਤੇ ਇੱਕ ਕੋਈ ਵਸਤੂ ਨਾ ਮਿਲੇ, ਇਹ ਗੁਰੂ ਵੱਲੋਂ ਵਹਿਮੁਖ ਹੋ ਜਾਂਦਾ। ਹਜ਼ੂਰ ਕਹਿੰਦੇ ਹਨ, ਜਿਸ ਵਾਹਿਗੁਰੂ ਨੇ ਏਡੇ ਰੰਗ ਭਾਗ ਤੈਨੂੰ ਲਾਏ, ਸਭ ਤੋਂ ਵੱਡੀ ਤਾਂ ਤੇਰੇ ਤੇ ਇਹ ਕਿਰਪਾ ਕੀਤੀ ਕਿ ਤ੍ਰਿਗੜ ਜੂਨਾ ਵਿੱਚੋਂ ਤੈਨੂੰ ਕੱਢ ਕੇ 84 ਦੇ ਗੇੜ ਨੂੰ ਕੱਟ ਕੇ ਤੈਨੂੰ ਸੋਹਣਾ ਮਨੁੱਖਾ ਜਨਮ ਬਖਸ਼ਿਆ। ਫਿਰ ਤੇਰੇ ਰਹਿਣ ਦੇ ਪ੍ਰਬੰਧ, ਤੇਰੇ ਸਾਥ ਸੰਬੰਧੀ, ਤੇਰੀ ਰੱਖਿਆ ਲਈ, ਛਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਜਿੱਥੋਂ ਤੋਂ ਲੰਘਦੇ ਲੋਕੀ ਨਮਸਕਾਰਾਂ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਉਸ ਈਸ਼ਵਰ ਦੀ ਕਿਰਪਾ ਹੈ ਨਾ, ਨਹੀਂ ਤੇ ਤੇਰੇ ਵਰਗੇ ਕਈ ਅਨੇਕਾਂ ਰੁਲਦੇ ਫਿਰਦੇ ਹਨ ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੈ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤੀ ਪਾਵੈ, ਜਹ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਉਹ ਸਦਾ ਉਸ ਨੂੰ ਧਿਆਵਣਾ ਕਰ। ਜੇ ਕਿਤੇ ਪਰਮੇਸ਼ਰ ਦਾ ਸਿਮਰਨ ਤੈਨੂੰ ਭੁੱਲ ਜਾਵੇ ਤਾਂ ਚੇਤੇ ਕੀਤਾ ਕਰ ਉਸ ਮਾਲਕ ਦੇ ਗੁਣ, ਕਿ ਜਿਸ ਮਾਲਕ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ, ਕੰਚਨ ਵਰਗੀ ਦੇਹੀ ਦਿੱਤੀ ਹੈ, ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਵੇਖ ਜਿਹੜੇ ਤੁਰ ਨਹੀਂ ਸਕਦੇ, ਅਪਾਹਜ ਹਨ, ਉਹਨਾਂ ਨੂੰ ਵੇਖ ਜਿਨ੍ਹਾਂ ਦੀ ਕੋਈ ਪੁਸ਼ ਪ੍ਰਤੀਤ ਨਹੀਂ, ਉਹਨਾਂ ਨੂੰ ਪੁੱਛ ਜਿਹੜੇ ਹਸਪਤਾਲਾਂ ਵਿੱਚ ਪਏ ਹਾਏ ਹਾਏ ਕਰ ਰਹੇ ਹਨ ਰਾਤ ਦਿਨ, ਜਿਸ ਮਾਲਕ ਨੇ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ, ਏਡੀਆਂ ਖੁਸ਼ੀਆਂ ਨਾਲ ਜਿਸ ਵਾਹਿਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਜੇ ਕੋਈ ਇੱਕ ਨਹੀਂ ਮਿਲਿਆ ਸੁੱਖ ਤਾਂ ਨਿਰੰਕਾਰ ਨੂੰ ਕੋਸ਼ ਨਹੀਂ, ਉਸ ਨੇ ਜੇ ਨਹੀਂ ਦਿੱਤਾ ਤੇਰੇ ਸੁਖ ਲਈ ਨਹੀਂ ਦਿੱਤਾ, ਤੇਰੇ ਭਲੇ ਲਈ ਨਹੀਂ ਦਿੱਤਾ, ਉਹ ਸਦਾ ਹੀ ਭਲਾ ਲੋਚਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸ਼ਰਧਾਲੂ ਦੰਪਤੀ ਗੁਰੂ ਕਾ ਸਿੱਖ ਔਰ ਸਿੰਘਣੀ ਅੰਮ੍ਰਿਤ ਵੇਲੇ ਜਾਗਦੇ ਹਨ, ਨਿਤਨੇਮ ਕਰਦੇ ਹਨ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸੋਹਣਾ ਲਾਲ ਬਖਸ਼ਿਆ ਉਹਨਾਂ ਦੇ ਘਰ। ਗੁਰੂ ਕਾ ਸਿੱਖ ਕਹਿੰਦਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਸੁਹਾ ਆਈਏ, ਇਹ ਸਫਲ ਹੋ ਜਾਵੇ, ਮੱਥਾ ਟਿਕਾ ਆਈਏ, ਉਸ ਮਾਲਕ ਦਾ ਸ਼ੁਕਰਾਨਾ ਕਰ ਆਈਏ ਜਿਸ ਮਾਲਕ ਨੇ ਇਹ ਸੋਹਣਾ ਲਾਲ ਬਖਸ਼ਿਆ। ਕਿਉਂਕਿ ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ, ਮਿੱਠੀ ਮੁਰਾਦ ਬੜੇ ਸਿਦਕ ਦੇ ਨਾਲ, ਬੜੇ ਪਿਆਰ ਦੇ ਨਾਲ ਨਿਤਨੇਮ ਕਰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜੇ, ਆਓ ਕਰੋ ਦਰਸ਼ਨ, ਅਕਾਲ ਤਖਤ ਤੇ ਆਪ ਬਿਰਾਜਮਾਨ ਹਨ, ਜਿਧਰ ਵੇਖਦੇ ਹਨ ਮਾਨੋ ਮੇਰਾ ਦਾ ਮੀਂਹ ਵਸ ਰਿਹਾ। ਜੋ ਕੋਈ ਮਨ ਵਿੱਚ ਇੱਛਾ ਕਰਦਾ ਹੈ ਉਹਦੀਆਂ ਚੋਲੀਆਂ ਭਰ ਰਹੇ ਹਨ, ਤੇ ਜਦੋਂ ਇਸ ਦੰਪਤੀ ਨੇ ਆ ਕੇ ਮੱਥਾ ਟਿਕਾਇਆ ਇਸ ਬੱਚੇ ਨੂੰ, ਤੇ ਝੱਟ ਬੱਚਾ ਸਰੀਰ ਤਿਆਗ ਗਿਆ, ਸਰੀਰ ਤਿਆਗ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਸ਼ੀਰਵਾਦ ਦੇ ਕੇ ਕਹਿਣ ਲੱਗੇ, ਭਈ ਦਬਾ ਦਿਓ ਇਸ ਨੂੰ, ਜੋ ਮਾਲਕ ਕਰਦਾ ਭਲਾ ਕਰਦਾ, ਉਚਾਰਨ ਕਰੋ ਸ੍ਰੀ, ਜੋ ਵਾਹਿਗੁਰੂ ਕਰਦਾ ਭਲਾ ਕਰਦਾ। ਦਬਾ ਦਿੱਤਾ, ਬੜੇ ਨਿਰਾਸ਼ ਹੋ ਕੇ ਘਰ ਨੂੰ ਆਏ, ਭਈ ਗਏ ਸਾਂ ਖੁਸ਼ੀਆਂ ਮਾਣਨ ਤੇ ਦੁੱਖ

ਸਾਰੀਆਂ ਝੋਲੀਆਂ ਭਰ ਕੇ ਆ ਗਏ। ਗੁਰੂ ਕਾ ਸਿੱਖ ਆਪਣੀ ਘਰ ਵਾਲੀ ਨੂੰ ਸਮਝਾਉਂਦਾ, ਪਤੀ ਪੁਰਸ਼ੇ ਮਾਲਕ ਜੋ ਕਰਦਾ ਭਲਾ ਹੀ ਕਰਦਾ, ਪਤਾ ਨਹੀਂ ਇਸ ਵਿੱਚ ਹੀ ਸਾਡਾ ਕੋਈ ਭਲਾ ਹੋ। ਸਾਨੂੰ ਨਿਸ਼ਰਦ ਨਹੀਂ ਹੋਣਾ ਚਾਹੀਦਾ, ਸਿਦਕ ਨਹੀਂ ਹਾਰਨਾ ਚਾਹੀਦਾ, ਇਹ ਸਾਰੀਆਂ ਦਾਤਾਂ ਉਹਦੀਆਂ ਹਨ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਅਗਲੇ ਸਾਲ ਫਿਰ ਸੋਨਾ ਲਾਲ ਬਖਸ਼ਿਆ। ਹੁਣ ਘਰ ਵਾਲੀ ਦਾ ਜੀ ਨਹੀਂ ਕਰਦਾ ਕਿ ਲੈ ਜਾਵਾਂ, ਕਿਤੇ ਫਿਰ ਨਾ ਸਰੀਰ ਤਿਆਗ ਜਾਵੇ, ਪਤਾ ਨਹੀਂ ਕੀ ਕਾਰਨ ਹੈ। ਪਰ ਗੁਰੂ ਕੇ ਸਿੱਖ ਨੇ ਆਖਿਆ, ਜਿਸ ਬੱਚੇ ਨੇ ਗੁਰੂ ਕਾ ਦੀਦਾਰ ਨਹੀਂ ਕੀਤਾ, ਗੁਰੂ ਨੇ ਜਿਸ ਬੱਚੇ ਨੂੰ ਆਪਣਾ ਨਹੀਂ ਬਣਾਇਆ, ਉਹ ਸਾਡਾ ਵੀ ਨਹੀਂ। ਇਸ ਲਈ ਪਹਿਲੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਾਉਣੀ ਹੈ। ਭਾਗਵਾਨੇ ਤੂੰ ਮਨ ਨੂੰ ਡੁਲਾਏ ਮਨ ਨਾ ਕਰ, ਅਸੀਂ ਗੁਰੂ ਕੇ ਬੱਚੇ ਹਾਂ, ਉਹ ਸਾਡੇ ਮਾਤਾ ਪਿਤਾ ਹਨ, ਤੇ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਨਾਲ ਵਿਤਕਰਾ ਨਹੀਂ ਕਰਿਆ ਕਰਦੇ। ਪਿਆਰੀ ਸਾਧ ਸਿੰਘ, ਜਦੋਂ ਮੱਥਾ ਟਿਕਾਣ ਲਈ ਆਏ, ਸਤਿਗੁਰਾਂ ਦੇ ਚਰਨਾਂ ਤੇ ਲਿਟਾਇਆ, ਇਹ ਬੱਚਾ ਵੀ ਸਰੀਰ ਤਿਆਗ ਗਿਆ। ਉਚਾਰਨ ਕਰੋ ਸ੍ਰੀ। ਹੁਣ ਤਾਂ ਬੜਾ ਹੀ ਵੈਰਾਗ ਆਇਆ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਨੂੰ ਦਬਾ ਦਿਓ, ਜਪਜੀ ਸਾਹਿਬ ਦਾ ਪਾਠ ਕਰਕੇ ਤੇ ਦਬਾ ਦਿਓ। ਜੋ ਮਾਲਕ ਕਰਦਾ ਚੰਗੀ ਕਰਦਾ। ਬੜੇ ਨਿਰਾਸ਼ ਹੋਏ, ਪਰ ਇੱਕ ਪਾਸੇ ਗੁਰੂ ਕਾ ਸਿਦਕ ਵੀ ਹੈ, ਬਈ ਗੁਰੂ ਜੋ ਕਰਦਾ ਭਲੀ ਕਰਦਾ। ਪਿਆਰੀ ਸਤ ਸਿੰਗਤ, ਤੀਸਰੇ ਸਾਲ ਵੀ ਨਿਰੰਕਾਰ ਨੇ ਇੱਕ ਲਾਲ ਇਹਨਾਂ ਨੂੰ ਬਖਸ਼ਿਸ਼ ਕੀਤਾ। ਹੁਣ ਘਰ ਵਾਲੀ ਕਹਿੰਦੀ ਮੈਂ ਨਹੀਂ ਲੈ ਜਾਣਾ ਇਸ ਨੂੰ। ਗੁਰੂ ਕਾ ਸਿੱਖ ਕਹਿਣ ਲੱਗਾ, ਭਾਗਵਾਨੇ ਇਹ ਗੁਰੂ ਦੀਆਂ ਗੁਰੂ ਹੀ ਜਾਣਦਾ ਹੈ। ਇਸ ਵਾਸਤੇ ਅਸੀਂ ਗੁਰੂ ਕੇ ਜਿਉਂਦੇ ਮੋਹੇ, ਜਿੱਥੇ ਕਿੱਥੇ ਅਸੀਂ ਗੁਰੂ ਕੇ ਹਾਂ, ਸਾਡਾ ਤਨ ਮਨ ਧਨ ਪਰਿਵਾਰ ਸਭ ਗੁਰੂ ਕਾ ਹੈ। ਅਸੀਂ ਕਿਉਂ ਬੇਮੁਖ ਹੋ ਕੇ ਮਰੀ, ਕਿਉਂ ਬੇਮੁਖ ਹੋ ਕੇ ਵਿਚਰੀਏ? ਤੇ ਜਦੋਂ ਆਏ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤਿਗੁਰਾਂ ਨੇ ਆਪਣਾ ਮਿਹਰ ਦਾ ਹੱਥ ਇਸ ਬੱਚੇ ਤੇ ਰੱਖਿਆ। ਸਦਾ ਚਿਰਨ ਜੀਵ ਰਹੋ, ਸੁਖ ਮਾਣੋ, ਗੁਰੂ ਘਰ ਦੀ ਖੁਸ਼ੀਆਂ ਮਾਣੋ। ਤੇ ਗੁਰੂ ਕਾ ਸਿੱਖ ਕਹਿੰਦਾ, ਮਹਾਰਾਜ ਪਹਿਲਿਆਂ ਨੂੰ ਵੀ ਇਹ ਅਸੀਸ ਦੇ ਦੇਣੀ ਸੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪਰਮੇਸ਼ਰ ਦਾ ਹੁਕਮ ਐਵੇਂ ਸੀ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਤੇ ਤੁਹਾਡੇ ਵੀ ਦੁੱਖ ਕੱਟੇ ਗਏ ਹਨ। ਪਹਿਲੇ ਬੱਚੇ ਨੇ 16 ਸਾਲ ਦੀ ਉਮਰ ਵਿੱਚ ਤੁਹਾਨੂੰ ਵਿਛੋੜਾ ਦੇਣਾ ਸੀ, ਤੇ ਕਿਤਨਾ ਦੁੱਖ ਹੁੰਦਾ। ਦੂਸਰੇ ਬੱਚੇ ਨੇ 25-26 ਸਾਲ ਦੀ ਉਮਰ ਵਿੱਚ ਵਿਆਹ ਕਰਾ ਕੇ ਤੁਹਾਨੂੰ ਵਿਛੋੜਾ ਦੇ ਜਾਣਾ ਸੀ, ਤੇ ਮਾਤਾ ਪਿਤਾ ਦੇ ਬੈਠਿਆਂ ਬੱਚਾ ਚਲਾ ਜਾਵੇ, ਕਲਜੇ ਨੂੰ ਛੇਕ ਪੈ ਜਾਂਦੇ ਹਨ। ਤੁਸੀਂ ਗੁਰੂ ਘਰ ਵਿੱਚ ਸਿਦਕ ਦੇ ਨਾਲ ਆਏ ਹੋ, ਪਿਆਰ ਦੇ ਨਾਲ ਆਏ ਹੋ, ਗੁਰੂ ਨੇ ਉਹਨਾਂ ਦਾ ਵੀ ਜਨਮ ਮਰਨ 84 ਕੱਟ ਦਿੱਤੀ ਹੈ, ਤੇ ਜਿਹੜੇ ਤੁਸੀਂ ਦੁੱਖ ਭੋਗਣੇ ਸੀ ਉਹ ਵੀ ਦੁੱਖ ਕੱਟੇ ਗਏ ਹਨ। ਤੋ ਇਸ ਵਾਸਤੇ ਗੁਰੂ ਜੋ ਕਰਦਾ ਭਾਈ ਭਲਾ ਹੀ ਕਰਦਾ। ਇਸ ਲਈ ਹਜ਼ੂਰ ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ।

ਉਹ ਪਰਮਾਤਮਾ ਅਕਾਲ ਪੁਰਖ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਾਂ ਪਾਤਸ਼ਾਹ ਦੀ ਪ੍ਰਤੱਖ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਇਹ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਹੈ। ਅਰੰਭਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਭਾਈ ਸਾਹਿਬ ਭਾਈ ਮਰਦਾਨੇ ਜੈ ਨੂੰ ਜੋ ਇੱਕ ਪਿਛੜੀ ਜਾਤੀ ਵਿੱਚੋਂ ਸੀ, ਉਹਨੂੰ ਆਪਣੇ ਗਲ ਨਾਲ ਲਾ ਕੇ ਇਤਨਾ ਵੱਡਾ ਮਾਣ ਦਿੱਤਾ। ਕਹਿਣ ਲੱਗੇ ਭਾਈ ਅੱਡ ਤੋਂ ਤੂੰ ਮੇਰਾ ਭਾਈ ਹੈ, ਆਪਣਾ ਭਰਾ ਬਣਾ ਲਿਆ। ਆਪਣਾ ਭਰਾ ਬਣਾ ਕੇ ਇਤਨਾ ਮਾਣ ਦੇ ਦਿੱਤਾ ਕਿ ਭਾਈ ਸਾਹਿਬ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੇ ਆ, ਉੱਥੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਐਸਾ ਜ਼ਿਕਰ ਕਰਦੇ ਨੇ। ਸੋ ਮੈਂ ਜ਼ਿਕਰ ਕਰ ਰਿਹਾ ਨਿਮਾਣਿਆਂ ਦਾ ਮਾਣ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਲਾਲੋ ਜੀ ਦਾ ਕੁੰਡਾ ਆਪ ਖਟਖਟਾਇਆ। ਲਾਲੋ ਸਤ ਕਰਤਾਰ, ਭਾਈ ਲਾਲੋ ਧੰਨ ਰੰਕਾਰ। ਕਹਿੰਦੇ ਨੇ ਆਵਾਜ਼ ਆਈ ਬਾਬਾ ਭੰਡਾਰਾ ਅੱਗੇ ਹੈ, ਇਹ ਤਾਂ ਇੱਕ ਗਰੀਬ ਦਾ ਘਰ ਹੈ। ਸਤਿਗੁਰ ਕਹਿਣ ਲੱਗੇ ਨਾ ਭਾਈ, ਮੈਂ ਭੰਡਾਰਾ ਖਾਣ ਨਹੀਂ ਆਇਆ, ਮੈਂ ਤੇ ਤੇਰੇ ਕੋਲ ਆਇਆ। ਬੂਹਾ ਖੋਲ, ਜਦੋਂ ਬੂਹਾ ਖੋਲਿਆ ਤੇ ਵੇਖਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਖੜੇ ਨੇ। ਜੀ ਆਇਆ ਆਖਿਆ, ਪਿਆਰ ਨਾਲ ਅੰਦਰ ਬਿਠਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਨਿਮਾਣੇ ਨੂੰ ਵੀ ਮਾਣ ਬਖਸ਼ੇ, ਕਿਉਂਕਿ ਉਹ ਹੈ ਹੀ ਨਿਮਾਣਿਆਂ ਦਾ ਮਾਣ ਹੈ। ਸੰਪੂਰਨਤਾ ਧੰਨ ਗੁਰੂ ਅਰਜਨ ਸਾਹਿਬ ਦੇ ਰਹੇ ਨੇ। ਧਿਆਨ ਦੇਣਾ, ਭਾਈ ਮਰਦਾਨਾ ਤੇ ਭਾਈ ਲਾਲੋ ਜੈ ਨੂੰ ਗੱਲ ਨਾਲ ਲਾ ਕੇ ਗੁਰੂ ਸਾਹਿਬ ਨੇ ਨਿਮਾਣਿਆਂ ਨੂੰ ਮਾਣ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਹੁਣ ਕੀ ਕਰ ਰਹੇ ਨੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਿਆ ਹੋਇਆ ਸੀ, ਸਾਧ ਸੰਗਤ ਉਹਨਾਂ ਨੂੰ ਗੱਲ ਨਾਲ ਲਾ ਲਿਆ। ਆਪਣੀ ਗੱਲ ਨਾਲ ਲਾ ਕੇ ਇਤਨਾ ਸਨਮਾਨ ਦੇ ਦਿੱਤਾ, ਆਪਣੇ ਨਾਲ ਬਿਠਾ ਕੇ ਆਪਣੇ ਵਰਗਾ ਦਰਜਾ ਦੇ ਦਿੱਤਾ। ਅੱਜ ਤੁਹਾਡੇ ਸਮਕਸ਼ ਦਾਸ ਕੇਵਲ ਇਤਨੀ ਹੀ ਬਾਤ ਰੱਖਣਗੇ ਕਿ ਤੁਸੀਂ ਵੇਖੋ ਨਿਮਾਣਿਆਂ ਨੂੰ ਮਾਣ ਕਿਵੇਂ ਮਿਲਦਾ ਹੈ, ਜਿਹੜਾ ਇਸ ਦਰ ਤੇ ਨਿਮਾਣਾ ਬਣ ਕੇ ਆਉਂਦਾ ਉਹਨੂੰ ਗੁਰੂ ਘਰ ਵੱਲੋਂ ਮਾਣ ਕਿਵੇਂ ਮਿਲਦਾ, ਇੱਜ਼ਤ ਰਿਸਪੈਕਟ ਕਿਵੇਂ ਮਿਲਦੀ ਹੈ। ਹੁਣ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ

ਨਾਮਦੇਵ ਨੂੰ ਮਾਨ ਕਿਵੇਂ ਮਿਲੇ? ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਨਾਮਦੇਵ ਜੋਹਰੇ ਵਿੱਚ ਮੰਦਰ ਵਿੱਚ ਆ ਕੇ ਭਗਤੀ ਕਰਨ ਬੈਠੇ ਨੇ ਤੇ ਧਰਮ ਦੇ ਠੇਕੇਦਾਰਾਂ ਪੰਡਤਾਂ ਚੁੱਕ ਕੇ ਬਾਹਰ ਮਾਰ ਲਿਆ। ਤੂੰ ਨੀਵੀਂ ਜਾਤ ਵਿੱਚੋਂ ਸ਼ੁੱਧ, ਤੂੰ ਨਾਮ ਨਹੀਂ ਜਪ ਸਕਦਾ, ਤੂੰ ਸਿਮਰਨ ਨਹੀਂ ਕਰ ਸਕਦਾ, ਮੰਦਰੋਂ ਬਾਹਰ ਕੱਢ ਦਿੱਤਾ। ਪਰ ਹੁਣ ਨਾਮਦੇਵ ਨੇ ਕੀ ਕੀਤਾ? ਦੂਸਰਾ ਮੰਦਰ ਨਹੀਂ ਬਣਾਇਆ, ਮੈਨੂੰ ਖਿਮਾ ਕਰ ਦੇਣੇ। ਅੱਜ ਤੁਸੀਂ ਵੇਖ ਲਓ ਸਾਡੇ ਗੁਰਦੁਆਰਿਆਂ ਦੇ ਝਗੜੇ, ਲੜਾਈਆਂ ਜਦੋਂ ਹੁੰਦੀਆਂ ਨੇ ਨਾ, ਕਿਸੇ ਅਹੁਦੇ ਤੋਂ ਕਿਸੇ ਮਨੁੱਖ ਨੂੰ ਹਟਾ ਦਿੱਤਾ ਜਾਏ, ਉਹ ਕਹਿੰਦਾ ਕੀ ਹੋਇਆ ਜੇ ਤੂੰ ਮੈਨੂੰ ਇਸ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਲਾਂਗਾ, ਪਰ ਮੈਂ ਇਹ ਅਹੁਦਾ ਨਹੀਂ ਛੱਡਣਾ, ਇਹ ਸੀਟ ਨਹੀਂ ਛੱਡਣੀ। ਹੁਣ ਨਾਮਦੇਵ ਨੇ ਆਪਣੇ ਅਹੁਦੇ ਵਾਸਤੇ ਕੋਈ ਦੂਸਰਾ ਮੰਦਰ ਨਹੀਂ ਬਣਾਇਆ। ਕਹਿੰਦੇ ਨੇ ਉਸੇ ਮੰਦਰ ਦੇ ਪਿਛਵਾੜੇ ਬਹਿ ਗਏ, ਪਿੱਛੇ ਜਾ ਕੇ ਬਹਿ ਕੇ ਕਹਿਣ ਲੱਗੇ, ਹੇ ਪਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ ਤੇ ਤੇਰੇ ਮੰਦਰ ਵਿੱਚੋਂ, ਤੇਰੇ ਘਰ ਵਿੱਚੋਂ ਮੈਨੂੰ ਉਠਾ ਦਿੱਤਾ ਜਾਏ ਤੇ ਮੈਂ ਭਗਤ ਤੇਰਾ ਕਾਹਦਾ ਹੋਇਆ? ਤੂੰ ਨਿਮਾਣਿਆਂ ਦਾ ਮਾਣ ਕਿਵੇਂ ਹੋਇਆ? ਸਤਸੰਗ ਧਿਆਨ ਦੇਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਤੱਖ ਪ੍ਰਮਾਣ ਦਿੰਦੇ ਹੋਏ ਕਹਿੰਦੇ ਨੇ,

ਨਾ ਲੱਖਾਂ ਦਾ ਇਸ ਲਈ ਬਣ ਗਿਆ, ਉਹਦੇ ਹਿਰਦੇ ਵਿੱਚ ਨਾਮ ਵਸਿਆ ਕਿ ਜਿੱਥੇ ਨਾਮ ਨੇ ਵਿਸਰਾਮ ਕੀਤਾ ਮਾਲਕ ਨੇ ਉਹਨੂੰ ਅਵਾਰਡ ਦਿੱਤੀ ਆ ਨਾਮ ਦੇਵ। ਕੀ ਹੋਇਆ? ਤੈਨੂੰ ਮੰਦਰ ਵਿੱਚੋਂ ਉਠਾਇਆ ਗਿਆ, ਮੈਂ ਤੈਨੂੰ ਹਰਿਮੰਦਰ ਵਿੱਚ ਬਿਠਾ ਦੇਣਾ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਵਿੱਚ ਬਿਠਾ ਦਿੱਤਾ, ਇਤਨਾ ਮਾਣ ਦਿੱਤਾ। ਅੱਗੇ ਚੱਲੀਏ।

ਕਹਿੰਦੇ ਨੇ ਹੁਣ ਜੁਲਾਹੇ ਦੀ ਗੱਲ ਕੀਤੀ। ਸਾਧ ਸੰਗਤ, ਇਹ ਮੈਂ ਜ਼ਿਕਰ ਇਸ ਲਈ ਕਰ ਰਿਹਾ ਕਿ ਅੱਜ ਸਮਾਜ ਕੇਵਲ ਇਹਨਾਂ ਜਾਤਾਂ ਨੂੰ ਹੀ ਮੰਨਦਾ, ਜੋਤ ਨੂੰ ਨਹੀਂ ਮੰਨਦਾ। ਤੇ ਇਹ ਗੱਲ ਇਸ ਲਈ ਆਰੰਭ ਕੀਤੀ ਹੈ ਕਿ ਜਿਨ੍ਹਾਂ ਅਸੀਂ ਜਾਤਾਂ ਨੂੰ ਨੀਵਾਂ ਆਖਨੇ ਆ, ਆਪਾਂ ਵੇਖੀਏ ਤੇ ਸੀ ਵੀ ਮਾਲਕ ਦੀ ਨਿਗਾਹ ਵਿੱਚ ਉਹ ਕਿੰਨੇ ਉੱਚੇ ਨੇ। ਫਿਰ ਨੀਵਾਂ ਤੇ ਉਹ ਹੋ ਗਿਆ ਨਾ ਜਿਹੜਾ ਮਾਲਕ ਦੀ ਨਿਗਾਹ ਚੋਂ ਗਿਰ ਗਿਆ, ਜਿਹੜਾ ਮਾਲਕ ਦੀ ਨਜ਼ਰ ਚ ਨਹੀਂ ਚੜਿਆ। ਉਹ ਤੇ ਸਦਾ ਉੱਚਾ ਹੈ ਜਿਹਦੇ ਤੇ ਮਾਲਕ ਦੀ ਨਜ਼ਰ ਹੋ ਗਈ ਹੈ। ਕਹਿੰਦੇ ਨੇ ਹੁਣ ਕਵੀ ਜਿਸ ਵੇਲੇ ਕਬੀਰ ਇਸ ਭਗਤੀ ਵੱਲ ਮਨ ਲਿਆਇਆ, ਮਨ ਖਿਆਲ ਕੀਤਾ, ਤੇ ਗੱਲ ਫਿਰ ਸਾਹਮਣੇ ਉਹੀ ਆ ਗਈ, ਉੱਚੀਆਂ ਜਾਤਾਂ ਵਾਲੇ, ਵੱਡੇ ਜਾਤੀਆਂ ਵਾਲੇ ਦੁਰਕਾਰਨ ਲੱਗ ਪਏ। ਹੁਣ ਕਹਿੰਦੇ ਕਬੀਰ ਦੇ ਮਨ ਅੰਦਰ ਖਿਆਲ ਆ ਗਿਆ ਕਿ ਉਹਨਾਂ ਮੈਂ ਆਪਣਾ ਗੁਰੂ ਸਵਾਮੀ ਰਾਮਾਨੰਦ ਜੀ ਨੂੰ ਬਣਾਵਾ। ਕਹਿੰਦੇ ਨੇ ਹੁਣ ਸਵਾਮੀ ਰਾਮਾਨੰਦ ਜੀ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਉਹ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਗੁਰੂ ਕਿਵੇਂ ਬਣਨ? ਭਾਈ ਸਾਹਿਬ ਖਿਆਲ ਦਿੰਦੇ ਹੋਏ ਕਹਿੰਦੇ ਨੇ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ,

ਹਰ ਜੀਓ ਨਿਮਾਣਿਆ ਤੂੰ ਮਾਣ। ਭਾਈ ਇਹਨਾਂ ਨਿਮਾਣੇ ਭਗਤਾਂ ਨੂੰ ਮਾਣ ਦੇਣਾ, ਇੱਕ ਮਰਤਬਾ ਸੀਸ ਨੂੰ ਆਉਤੇ ਆਖੋ ਧੰਨ ਗੁਰੂ ਅਰਜਨ ਸਾਹਿਬ, ਰਸਨਾ ਵੀ ਪਵਿੱਤਰ ਕਰੋ ਤੇ ਸੀਸ ਨੂੰ ਆ ਕੇ ਗੱਦ ਕੇ ਆਖੋ ਧੰਨ ਗੁਰੂ ਅਰਜਨ। ਇਹ ਗੁਰੂ ਅਰਜਨ ਸਾਹਿਬ ਦੀ ਵਡਿਆਈ ਹੈ। ਜਿਨ੍ਹਾਂ ਨੇ ਜਾਤੀਵਾਦ ਤੇ ਸਮਾਜ ਦੇ ਠੁਕਰਾਏ ਉਹਨਾਂ ਬ੍ਰਹਮ ਗਿਆਨੀਆਂ ਨੂੰ, ਕਿਉਂਕਿ ਮਨੁੱਖਤਾ ਤੋਂ ਬਹੁਤ ਉੱਚੇ ਸਨ, ਆਤਮਾ ਕਰਕੇ ਬੜੇ ਨਿਰਮਲ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਮਾਣ ਬਖਸ਼ਿਆ। ਰਵਿਦਾਸ ਤੁਹੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ। ਹੁਣ ਰਵਿਦਾਸ ਜੀ ਕੌਣ ਨੇ, ਰਵਿਦਾਸ ਜੀ ਕੌਣ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ

ਬਨਾਰਸ ਤੱਟ ਤੇ ਕਹਿੰਦੇ ਨੇ ਸੰਗ ਨਾਲ ਨਹਾਉਣ ਆ ਗਏ। ਜਿਸ ਵੇਲੇ ਨਹਾਉਣ ਵਾਸਤੇ ਆਏ ਵੇਖਦੇ ਕੀ ਨੇ ਕਿ ਬੜਾ ਸੁੰਦਰ ਮੇਲਾ ਲੱਗਾ ਤੇ ਮੇਲੇ ਵਿੱਚ ਲੋਕ ਦਾਨ ਪੁੰਨ ਕਰ ਰਹੇ ਨੇ ਤੇ ਪੰਡਿਤ ਜੀ ਬੈਠੇ ਦਾਨ ਹੋ ਕੇ ਰਹੇ ਨੇ। ਕੋਈ ਸੋਨਾ ਦਾਨ ਕਰ ਰਿਹਾ, ਕੋਈ ਚਾਂਦੀ ਦਾਨ ਕਰ ਰਿਹਾ, ਕੋਈ ਰੁਪਾ ਦੇ ਰਿਹਾ, ਆਪਣੀ ਮਤ ਅਨੁਸਾਰ ਹਰ ਕੋਈ ਦਾਨ ਤੇ ਲੱਗਾ। ਹੁਣ ਭਗਤ ਜੀ ਕਹਿੰਦੇ ਨੇ ਕਿ ਮੈਂ ਵੀ ਤੱਟ ਤੇ ਆਇਆ, ਮੈਂ ਵੀ ਕੁਝ ਦਾਨ ਕਰਾਂ, ਪਰ ਦੇਖਣਾ ਭਗਤ ਜੀ ਦੇ ਦਾਨ ਕਰਨ ਦਾ ਢੰਗ ਕੈਸਾ ਹੈ। ਭਗਤ ਜੀ ਦਾਨ ਇਸ ਲਈ ਦੇ ਰਹੇ ਨੇ ਕਿ ਉਹਨਾਂ ਲੋਕਾਂ ਨੂੰ ਸਮਝਾ ਸਕਾਂ, ਜਿਹੜਾ ਦਾਨ ਤੁਸੀਂ ਪਾਣੀ ਵਿੱਚ ਸੁੱਟ ਰਹੇ ਹੋ ਉਹ ਭਾਈ ਉਹ ਕਿਸੇ ਅਰਥ ਨਹੀਂ ਲੱਗ ਰਿਹਾ। ਕ੍ਰਾਂਤੀਕਾਰੀ ਭਗਤ ਉਹਨਾਂ ਨੂੰ ਗਿਆਨ ਦਿੰਦੇ ਹੋਏ ਇਹ ਗੱਲ ਸਮਝਾਉਂਦੇ ਨੇ

ਇਸ ਵੇਲੇ ਇਤਨਾ ਮਣਾ ਮੁਈ ਸੋਨਾ ਚਾਂਦੀ ਦਾਨ ਹੁੰਦਿਆਂ ਮਾਤ ਗੰਗਾ ਨੇ ਹੱਥ ਨਾ ਕੱਢਿਆ, ਇੱਕ ਸੀਰੇ ਵਾਸਤੇ ਗੰਗਾ ਨੇ ਹੱਥ ਕੱਢ ਲਿਆ ਕਿ ਇਹ ਨਿਮਾਣੇ ਨੂੰ ਮਾਣ ਨਹੀਂ ਤੇ ਦੂਜਾ ਉਪਦੇਸ਼ ਇਹ ਮਿਲ ਗਿਆ ਕਿ ਪਾਣੀ ਵਿੱਚ ਦਾਨ ਸੁੱਟਣ ਦਾ ਕੋਈ ਫਾਇਦਾ ਨਹੀਂ। ਤੇ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ ਵਿੱਚ ਵੀ ਕਰਨੀ, ਤੁਸੀਂ ਦਾਨ ਦਿੰਦੇ ਹੋ ਪਰ ਦਾਨ ਦੇਣ ਲੱਗਿਆਂ ਇਹ ਵਿਚਾਰ ਜ਼ਰੂਰ ਕਰਿਆ ਕਰੋ, ਮੈਂ ਦਾਨ ਦੇ ਕਿੱਥੇ ਰਿਹਾ, ਕਿ ਮੇਰਾ ਦਾਨ ਫਲੀਭੂਤ ਹੋ ਰਿਹਾ, ਕਿ ਮੇਰਾ ਦਾਨ ਕਿਸੇ ਅਰਥੇ ਲੱਗ ਰਿਹਾ, ਕਿਤਨੀ ਮਿਹਨਤ ਮੁਸ਼ਕਤ ਦੀ ਕਮਾਈ ਅਸੀਂ ਕਰਨੇ ਆ, ਦੇਸ਼ ਤੋਂ ਵਿਦੇਸ਼ ਆ ਗਏ, ਇੰਨੀਆਂ ਕਾਲਣਾ ਕਾਲੀਆਂ, ਫਿਰ ਕਿਤੇ ਜਾ ਕੇ ਮਾਇਆ ਕਮਾਉਣ ਨੂੰ ਮਿਲਦੀ ਹੈ ਤੇ ਉਹ ਮਾਇਆ ਐਵੇਂ ਚਲੀ ਜਾਏ, ਨਹੀਂ ਕਿਸੇ ਅਰਥੇ ਲੱਗੇ। ਸਾਡੇ ਸਾਹਮਣੇ ਮਨੋਰਥ ਹੋਵੇ ਇਹ ਜਿੱਥੇ ਮੈਂ ਮਾਇਆ ਦਿੱਤੀ ਹੈ ਇੱਥੇ ਵਾਕਈ ਸਫਲੀ ਹੋਵੇਗੀ, ਕਿਉਂਕਿ ਅੱਜ ਦੁਨੀਆਂ ਦੇ ਵਿੱਚ ਬਹੁਤ ਲੋਕ ਐਸੇ ਤੁਰ ਪਏ ਨੇ ਜੋ ਧਰਮ ਦੇ ਨਾਂ ਤੇ ਲੱਖਾਂ ਰੁਪਿਆ ਉਗਰਾਈ ਜਾ ਰਹੇ ਨੇ ਪਰ ਖਿਮਾ ਕਰਨਾ ਕਿਸੇ ਅਰਥੇ ਨਹੀਂ ਲਾ ਰਹੇ, ਝੂਠ ਬੋਲ ਬੋਲ ਸੰਗਤਾਂ ਕੋਲੋਂ ਮਾਇਆ ਲਈ ਜਾਂਦੇ ਨੇ, ਦੇ ਗੁਰਾਈ ਤੇ ਗੁਰਾਈ ਕਰੀ ਜਾ ਰਹੇ ਨੇ ਪਰ ਕਿਸੇ ਅਰਥੇ ਨਹੀਂ ਲੱਗ ਰਿਹਾ। ਆਓ ਭਾਈ ਇਹ ਦਾਨ ਉੱਥੇ ਦਿਓ ਜਿੱਥੇ ਪਤਾ ਹੋਵੇ ਕਿ ਧਰਮ ਅਰਥੇ ਲੱਗ ਰਿਹਾ, ਕਿਸੇ ਪ੍ਰਚਾਰ ਤੇ ਲੱਗ ਰਿਹਾ, ਕਿਸੇ ਚੰਗੀ ਜਗ੍ਹਾ ਲੱਗ ਰਿਹਾ, ਇਹ ਦਾਨ ਉੱਥੇ ਦੇਣਾ। ਭਗਤ ਜੀ ਦਾ ਬਸ ਇਤਨਾ ਹੀ ਕਹਿਣਾ ਕਿ ਮੇਰਾ ਦਾਨ ਵੇਖੋ ਮਾਤ ਗੰਗਾ ਨੇ ਕਿਉਂ ਸਵੀਕਾਰ ਕੀਤਾ, ਕਿਉਂਕਿ ਮਾਤ ਗੰਗਾ ਨੂੰ ਪਤਾ ਹੈ ਕਿ ਇਹ ਮੇਰੀਆਂ ਮਿਹਨਤ ਦੀਆਂ ਕੌਡੀਆਂ ਨੇ, ਇਹ ਮੇਰੀ ਮਿਹਨਤ ਦੀ ਕਮਾਈ ਹੈ ਤੇ ਮਿਹਨਤ ਦੀ ਕਮਾਈ ਅਜਾਈ ਨਹੀਂ ਜਾਣੀ ਚਾਹੀਦੀ, ਅਰਥ ਲੱਗਣੀ ਚਾਹੀਦੀ ਹੈ। ਹੁਣ ਪਖੰਡ ਇਤਨਾ ਦੁਨੀਆਂ ਦੇ ਵਿੱਚ ਵੱਧ ਗਿਆ ਹੈ ਜੀ ਅਸੀਂ ਲੈਂਦੇ ਕੁਝ ਨਹੀਂ, ਅਸੀਂ ਲੈਂਦੇ ਕੁਝ ਨਹੀਂ, ਕੀ ਲੈਂਦੇ, ਮਾਇਆ ਨਹੀਂ ਲੈਣੀ ਅਸੀਂ, ਪਖੰਡ ਦੁਨੀਆਂ ਵਿੱਚ ਹੀ ਹੈ, ਮਾਇਆ ਨਹੀਂ ਲੈਣੀ, ਚੰਗਾ ਮਾਇਆ ਨਹੀਂ ਲੈਣੀ, ਡਰਾਫਟ ਜਿੰਨੇ ਮਰਜ਼ੀ ਬਣਾ ਦਿਓ, ਚੱਕ ਜਿੰਨੇ ਮਰਜ਼ੀ ਕੱਟ ਦਿਓ, ਸਾਧ ਸੰਗਤ ਉਹ ਮਾਇਆ ਨਹੀਂ। ਸਾਡੇ ਹਿੰਦੁਸਤਾਨ ਵਿੱਚ ਅਜਿਹਾ ਪਖੰਡ ਬੜਾ ਚੱਲਦਾ ਜੀ, ਮੈਂ ਭੇਟਾ ਨਹੀਂ ਲੈਂਦਾ ਤੇ ਜੇ ਕੋਈ ਕਾਰ ਦੀ ਚਾਬੀ ਫੜਾਏ ਉਹ ਚੁੱਪ ਕਰਕੇ ਫੜ ਲੈਂਦਾ, ਸਾਧ ਸੰਗਤ ਕਮਾਲ ਦੀ ਗੱਲ ਹੈ, ਉਹ ਕਾਰ ਜਿਹੜੀ ਹੈ ਮਾਇਆ ਤੋਂ ਬਿਨਾਂ ਆ ਗਈ ਹੈ, ਆਖਰ ਉਸ ਤੇ ਵੀ ਤੇ ਮਾਇਆ ਲੱਗੀ ਹੈ ਨਾ, ਇਤਨਾ ਵੱਡਾ ਪਖੰਡ। ਹੁਣ ਇਹ ਗੱਲ ਬਿਲਕੁਲ ਸਹੀ ਹੈ, ਸਟੇਜ ਤੇ ਅਸੀਂ ਲਿਆ ਇੱਕ ਦੋ ਜਾਂ ਪੰਜ ਦਸ ਪਾਉਂਡ ਆਉਣੇ ਨੇ ਤੇ ਚੁੱਪ ਕਰਕੇ ਘਰ ਜਾ ਕੇ ਲਿਆ ਉੱਥੇ ਸੌ ਤੇ ਹਜ਼ਾਰਾਂ ਵਿੱਚ ਮਿਲਣੇ ਨੇ, ਫਿਰ ਪਖੰਡ ਦਾ ਫਿਰ ਪਖੰਡ, ਆਓ ਇਹਨਾਂ ਪਰਮਾਂ ਤੋਂ ਦੂਰ ਹੋਈਏ, ਇਹਨਾਂ ਤੋਂ ਨਲੇਪ ਹੋਣਾ ਬੜੀ ਮੁਸ਼ਕਲ ਗੱਲ ਹੈ। ਭਗਤ ਰਵਿਦਾਸ ਜੀ ਬਾਰੇ ਇਸੇ ਲਈ ਜ਼ਿਕਰ ਹੋਇਆ ਕਿ ਉਹ ਮਾਇਆ ਤੋਂ ਨਿਰਲੇਪ ਨੇ, ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਉਹਨਾਂ ਮਾਇਆ ਦਾ ਪਖੰਡ ਛੱਡਿਆ, ਉਹ ਕਦੀ ਗ੍ਰਿਸਤੀ ਦਾ ਮਾਇਆ ਤੋਂ ਬਿਨਾਂ ਗੁਜ਼ਾਰਾ ਹੋਇਆ ਬਿਲਕੁਲ ਨਹੀਂ, ਇਹ ਮਾਇਆ ਦਾ ਪਖੰਡ ਛੱਡਣਾ। ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਅਸਥਾਨ ਡੇਰੇ ਮਾਇਆ ਤੋਂ ਬਿਨਾਂ ਬਣ ਜਾਂਦੇ ਨੇ, ਆਖਰ ਮਾਇਆ ਲੱਗਦੀ ਹੈ ਨਾ, ਖਿਆਲ ਕਰਨਾ। ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਅੱਗੇ ਹੁਣ ਸਤਿਗੁਰੂ ਕਹਿੰਦੇ ਨੇ ਪਰ ਗਟੋ ਹੋਵਾ।

ਇਹਨਾਂ ਭਗਤਾਂ ਦੀ ਗਾਥਾ ਸੁਣ ਕੇ, ਇਹਨਾਂ ਦਾ ਨਾਮ ਸੁਣ ਕੇ, ਇਹ ਵਿਦ ਸੁਣ ਕੇ ਜਾਤਰੋ ਉੱਠ ਭਗਤੀ ਲੱਗਾ। ਇਹ ਵੀ ਉੱਠ ਕੇ ਭਗਤੀ ਵਿੱਚ ਲੱਗ ਗਿਆ। ਹੁਣ ਭਗਤੀ ਦਾ ਸਦਕਾ ਮਿਲਿਆ ਕੀ? ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡਭਾਗਾ।